ਵਾਹਿਗੁਰੂ ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ ਗੁਮਾਨ ਕਰੇ।

अगुष्ट ता

ਸਿਮਰਨ ਤੇ ਨਾਨਕ ਰਾਮ ਦਮੋਦਰ ਮਾਧਵੇ ਰੱਖ ਲੈ ਹੋ ਹਮ ਤੇ ਵਿਗਰੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਹਾਂ ਅਪਮਾਨ ਤੇਗ ਪਗਰੀ ਅਮਰ ਜਾਨ ਸੰਸੀ ਇਹ ਕਾਇਆ ਇਹ ਮਿੱਥੇ

ਲਖਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰੂਪ ਗੀਨ ਬੁੱਧ ਬਲ ਗੀਨੀ ਮੋਹ ਪਰਦੇਸਨ ਦੂਰ ਤੇ ਆਈ ਖੋਜਤ ਖੋਜਤ ਪਈ ਨਾ ਹਿਨ ਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਮੋਹੇ ਅਨਾਥ ਕੀ ਕਰੋ ਸਮਾਈ ਧੰਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਖੋਜਤ ਖੋਜਤ ਪਈ ਬੈਰਾਗਨ ਪ੍ਰਭ ਦਰਸ਼ਨ ਕਹੋ ਫਿਰਤ

0: ਸਮਨ ਨਾ ਜਾਣਿਆ
1: ਸਮਸਾ ਸੁਲਤਾਨ ਕਿਰਾ ਸਿੱਤੀ ਮਾਤਨ
0: ਕੀਰੀ ਤੋਂ ਨਾ ਹੋਣੀ ਜਿਤ ਸਮਨ ਨਾ ਵਿਸਰੈ
1: ਅੰਤ ਨਾ ਸਿੱਤੀ ਕਹਿ ਨਾ
0: ਅੰਤ ਅੰਤ ਨਾ
1: ਕਰਨ ਦੇ ਨਾ ਅੰਤ
0: ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ।

0: तेरे पवित्र साले
1: सोई
0: सोई सदा सत साहेब सचा।

0: ਆਸਨ ਲੋਏ ਲੋਏ ਭੰਡਾਰ
1: ਜੋ ਕਿਛ ਪਾਸ
0: ਕਵਾਰ
1: ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ਼ ਸੈ ਆਦੇਸ਼ ਆਦ ਅਨਿਲ ਅਨਾਦ ਨਾਹ ਜੁਗ ਜੁਗ ਇੱਕ ਵੇਸ
1: ਇੱਕ ਤੂੰ ਜੀਵੋ ਲੱਖ ਹੋਏ ਲੱਖ ਹੋਏ ਲੱਖ ਵੀਸ
0: ਲੱਖ ਲੱਖ ਕਿਹੜਾ ਆਖੇ ਇੱਕ ਨਾਮ ਜਗਦੀਸ਼
1: ਇੱਕ ਰਾਹ ਪਤ ਪਵੜੀਆ ਚੜਿਆ ਹੋਏ
0: ਸੰਗਲਾ ਆਕਾਸ਼ ਕੀ ਕਿਟਾਏ ਰੀਸ
1: ਨਾਨਕ ਨਗਰੀ ਪਾਈ ਹੈ।

0: ਸੋਹਨ ਪੰਚ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ
1: ਕਛ ਪਾਏ ਉਥੇ ਪਾਏ ਨਾਨਕ ਗਿਆ ਜਾਪੈ ਜਾਏ
0: ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੀਤੇ ਪਰਮ ਪਾਣੀ ਬਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬ੍ਰਹਮੇ ਕਾੜ

0: ਮੰਗ ਕੀਤੀ ਕੀਤੀ ਰਤਨ ਸਮੁੰਦ
1: ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ
0: ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਂਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਦ ਥੇ ਨਾਥ ਬਿਨੋਦ ਕੋ ਦਨੰਦ
0: ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਕੜੀਆ ਬਹੁਤ ਅਨੂਪ
1: ਤਾਂ ਕਿ ਅਗਿੱਲਾ ਕਿੱਥੇ ਨਾ ਜਾਏ ਜੇ ਕੋ ਕਹਿ ਪਚੈ ਪਛਤਾਏ
0: ਤਿੱਥੇ ਕੜੀਆ ਸੁਰਤ ਮਤ ਮਨ ਬੁੱਧ ਤਿੱਥੇ ਕੜੀਆ ਸੁਰਾਸਤਾ ਕੀ ਸੁਤ
1: ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
0: ਤਿੱਥੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ
1: ਤਿੱਥੋਂ ਸੀਤੋ ਸੀਤਾ ਮਹਿਮਾ ਮਾਂ ਹੈ ਤਾਂ ਕੇ ਰੂਪ ਨਾ ਕਿੱਥੇ ਨਾ ਜਾਏ
0: ਮਰੇ ਨਾ ਠਾਕੇ ਜਾਏ ਜਿਨ ਕੇ ਰਾਮ
1: ਜਿੱਥੇ ਭਗਤ ਵਸੈ ਕੇ ਲੋਕ ਕਰਿਆ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ
1: ਖੰਡ ਮੰਦਰ ਵਰ ਭਾਂਜੇ ਕੋ ਕਥੇ ਥਾਂ ਤਨ ਅੰਤ ਵੇਖੇ ਵਿਕਸੇ ਕਾਲ ਵਿਚਾਰ ਨਾਨੇ ਕਥਨਾ ਕੜਾ ਸਾਰ
0: ਜਤ ਪਹਾਰਾ ਤੀਰਥ ਸੁਣਿਆਰ ਅਹਰਨ ਮਤ ਵੇਖ
1: ਭਾਉ ਕਲਾ ਗਨ ਤਪਤਾ ਭਾਂਡਾ ਭਾਉ ਮੈਂ ਤਤਾਲ
0: ਸ਼ਬਦ ਸੱਚੀ ਤਿਤ

0: ਅਕਾਲ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ ਚੱਕਰ ਚੇਨ ਅਰਬਰ ਜਾ ਤਰ ਪਾਤ ਨਹੀਂ ਜੇ
1: ਰੂਪ ਰੰਗ ਰੇਖ ਪੇ ਕੋ ਕਹਿ ਨ ਸਕਤ ਕਹਿ
0: ਜਲ ਮੂਰਤਨ ਪਉ ਪ੍ਰਕਾਸ਼ ਮਿ ਤੋਜ ਕਹੀ ਜੇ
1: ਕੋਟ ਇੰਦਨ ਦਰਾਂ ਸਹਾ ਸਾਨ ਕਰਿ ਜੈ
0: ਕਿਰਪਾ ਬਮਹੀ ਪਸੁਰ ਨਰ ਸੁਰ ਨੇਤ ਨੇਤ ਬੰਤਰਿੰਗ ਕਹਿਤ
1: ਤੁਐ ਸਭ ਨਾਮ ਕਥੈ ਕਵਨ ਕਰਨ ਨਾਮ ਬਰਨਤ ਸੁਮਤ
0: ਜੰਗ ਪ੍ਰਿਆਤਿ ਸ਼ੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ
1: ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਤਨਮੰਗ ਨਮਸਤੰਗ ਨਾਮੰਗ ਨਮਸਤੰਗ ਥਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਪਾਹੇ ਨਮਸਤੰਗ ਟਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਰੇ ਨਮਸਤੰਗ ਨਮਸਤ ਨੇ ਕਰਮੇ ਨਮਸਤ ਨੇ ਬਰਮੇ ਨਮਸਤ ਨੇ ਦੇਸੇ ਨਮਸਤ ਨੇ ਪੇਸੇ
1: ਨਮਸਤ ਨੇ ਨਾਮੇ ਨਮਸਤ ਨੇ ਕਾਮੇ ਨਮਸਤ ਨੇ ਦਾਤੇ ਨਮਸਤ ਨੇ ਗਾਤੇ
0: ਨਮਸਤ ਨੇ ਦੂਤੇ ਨਮਸਤ ਨੇ ਪੂਤੇ ਨਮਸਤੰਗ ਲੋਕੇ ਨਮਸਤੰਗ ਸੋਖੇ
1: ਨਮਸਤ ਨੇ ਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨੇ ਦਾਨੇ
0: ਨਮਸਤੰਗ ਗਾਹੇ ਨਮਸਤੰਗ ਬਾਏ ਨਮਸਤ ਤ੍ਰਿਵਰਗੇ ਨਮਸਤੰਗ ਸਰਗੇ
1: ਨਮਸਤ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਗਮੇ ਨਮਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤੇ
0: ਆਦੇਸੰਗ ਆਦੇਸੇ ਨਮਸਤੰਗ ਪੇਸੇ ਨਮਸਤ ਨਮਸਤ ਨੇ ਦਾਮੇ ਨਮਸਤ ਨੇ ਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਪੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤ ਦੇਵੇ ਨਮਸਤ ਨਪੇਵੇ ਨਮਸਤੰਗ ਜਨਮੇ ਨਮਸਤੰਗ ਸੁਬਨ ਮੇ
0: ਨਮੋ ਸਰਬ ਗਾਣੇ ਨਮੋ ਸਰਬ ਪਾਣੇ ਨਮੋ ਸਰ ਰੰਗੇ ਨਮੋ ਸਰਬ ਪੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਬਣੇ ਨਮਸਤੰਗ ਮਣੇ
0: ਨਮਸਤੰਗ ਜਰਾਰ ਨਮਸਤੰਗ ਕ੍ਰਿਤਾਰ ਨਮੋ ਸਰਬ ਤੰਦੇ ਨਮੋ ਸਤ ਬੰਦੇ
1: ਨਮਸਤੰਗ ਸਾਕੇ ਨਮਸਤੰਗ
0: ਅਨੰਤੇ ਨਮਸਤੰਗ ਮਹੰਤੇ ਨਮਸਤ ਸਤ ਰਾਗੇ ਨਮਸਤੰਗ ਸਾਗੇ
1: ਨਮੋ ਸਰਬ ਸੋਕਰ ਨਮੋ ਸਰਬ ਪੋਕਰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

0: ਸਤਨਾ ਜਾਤ ਜਾਕਰ ਜਨਮ ਮਰਨ ਬਹੀਨ
1: ਜਕੜ ਬਕੜ ਫਿਰੈ ਤੰਤਰ ਤਕੜ ਮਾਨੀ ਪਟੀਨ
0: ਦੋ ਚੌਦੇ ਕੀ ਭਿਖੇ ਜਗ ਜਾਪੀ ਜੇ ਜਾਪ
1: ਆਦੇਵ ਨਾਥ ਮੁਰਤ ਥਾਪੇ ਸਪੈ ਜੇ ਥਾਪ
0: ਪਰਮ ਰੂਪ ਪੁਨੀਤ ਬੁਰਮ ਪੁਰਮ ਪੁਰਖ ਪਾਰ
1: ਸਰਬ ਸੁਰਜ ਸੰਭਵ ਗਣ ਪੰਜਨ ਹਾਰ
0: ਕਾਲਹੀਨ ਕਲਾਸ ਚੁਕਤ ਕਾਲ ਪੁਰਖ

0: ਪਰ ਪੁਚਾਨ ਕੇ ਪੂਪਲੇ ਪਰ ਨਾਵਤ ਸੀਸ ਨਾ ਜਾਤ ਵਿਚਾਰੇ
1: ਇਤੇ ਪੈ ਤੋ ਕਾ ਪੈ ਪੂਪ ਦਾਨ ਤੋ ਨਾ ਕੇ ਪਾਇ ਬਦਾਰੇ
0: ਜੀਤ ਫਰੇ ਸਭ ਦੇਸ ਤੇ ਸਾਨ ਕੋ ਬਾਜਤ ਤਰੋ ਤੋਲ ਮਰਦਮ ਨਿਗਾਰੇ
1: ਗੁੰਜਤ ਧੂੜ ਗਜਾਨ ਕੇ ਸੰਦਲ ਹਿੰਸਤ ਹੈ ਰਾਜ ਬਦਾਰੇ
0: ਪੂਪ ਪੈ ਪਵਾਨ ਪੂਪ ਪੈ ਪਵਾਨ ਕੇ ਪੂਪਰ ਪੌਣ ਗਨੇ ਨੀ ਜਾਤ ਵਿਚਾਰੇ

0: अहंकार तस्तृष्णा
1: लब लोग

0: ਪਵਿੱਤ ਹੋਏ ਸੇਜਨਾ ਜਿਨੀ
1: ਹਰਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਸੰਗ ਸੁਭਾਈਆ
1: ਪਵਿੱਤ ਜਿਨੀ ਮਨ ਵਸਾਇਆ।

ਵੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤੇ ਵੈਲੇ ਤੇਰੀ ਜਨਮ ਜੁਆ ਹਰਿਆ ਦਾਵੇ ਨਾਮ ਉਦਮ ਸੁਸੁਰੇ ਨਾਈ ਫਿਰੇ ਜੋ ਬਿਤਾ ਲਿਆ।

0: ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
1: ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚ ਇਹ ਮਾਇਆ ਪਾਇਆ
0: ਹਰ ਆਪ ਮੁਲਕ ਹੈ ਮੁਲ ਨ ਪਾਇਆ ਜਾਏ
1: ਕਿਸੈ ਵਿਟੋ ਰਹੇ ਲੋਕ ਵਿਲਾਏ
0: ਐਸਾ ਸਤਿਗੁਰ ਜੀ ਮਿਲੈ ਤਿਸਨੁਰ ਸਿਰ ਸੌਂਪੀਐ ਵਿੱਚੋਂ ਆਪ ਜਾਏ
1: ਜਿਉ ਤਿਸ ਮਿਲ ਰਹੇ ਹਰ ਵਸੈ ਮਨ
0: ਹਰ ਆਪ ਮੁਲਕ ਹੈ ਭਾਗ ਦਿਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ
1: ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਪੇ ਰਾਸ ਜਾਣੀ
0: ਹਰ ਹਰ ਨਿਤ ਜਪਿਓ ਜਿਓ ਲਾਹ ਕਟਿਓ ਦਿਹਾੜੀ ਧਨ
1: ਤਿਨਾ ਮਿਲਿਆ ਜਿਨ ਹਰ ਆਪੇ ਭਾੜਾ
0: ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ
1: ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨ ਜਾਏ
0: ਪਿਆਸ ਨ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ
1: ਨਾਨਕ ਹੋਰ ਅਨਰਸ ਬੀਸ ਰੇ ਜਾ ਹਰ ਵਸੈ ਮਨ
0: ਆਏ ਹਰ ਸ੍ਰੀਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
1: ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ
0: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਅ ਉਪਾਏ ਜਗ ਦਿਖਾਇਆ
1: ਸਾਡੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
0: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਸ ਸਤਿਗੁਰ ਸਿਉ ਚਿਤ ਲਾਇਆ ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਾਰ ਨਿਹਾਲਿਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਇਸ ਰੱਬ ਨੂੰ ਮੇਰੇ ਹੋ ਸੱਚ ਹੈ ਸੁਣਨਾ ਨੋ ਪਠਾਏ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਨੋ ਪਠਾਏ ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਤਹ ਅਨੇਕ ਰੂਪ ਨਾਉ ਨਵ ਨਿਜ ਤਿਸ ਦਾ ਅੰਤ ਨਾ ਜਾਈ ਪਾਇਆ ਇਹ ਸਾਚਾ ਸੋਇਲਾ ਸੱਚ ਹੈ ਘਰ ਗਾਵੋ ਸੱਚੋ ਧਿਆਵੈ ਜਾ ਤੁਦ ਭਾਵੈ ਗੁਰਮੁਖ ਜਿਨਾ ਬੁਝਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ।

0: ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਅਕਸ਼ਨ ਧਿਆਈਐ ਜੋ ਜਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉਣ ਦਿਆ ਵੈ ਧਾਏ ਸਭ ਥੈਣ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥੈਣ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਾਂ ਚੌਹ ਸਾਹਿਬਜ਼ਾਦਿਆਂ 40 ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਾ ਸੱਚਾਨੰਦ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘ ਨਿਆਣੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਵਾਏ ਖੂਪੜੀਆਂ ਨਹਾਈਆਂ ਚਰਕੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੜ੍ਹਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦੇ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਾਇ ਤਹਾਂ ਤਹਾਂ ਰਚਾਏ ਦੇਖ ਕੇ ਫਤਿਹ ਵਿਰਕੀ ਪੈਰ ਪੰਕੀ ਜੀ ਸੀਸਾ ਵੀ ਸਹਾਇ ਖਾਲਸਾ ਜੀ ਕੇ ਬੋਲ ਬਾਲਿਓ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੇਕ ਦਾਨ ਵਿਸਾ ਦਾਨ ਭਰੋਸਾ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਟਲ ਧਰਮਕਾਰ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪੱਤਰ ਰੱਖਾ ਹੈ ਕਾਲਪੁਰਖ ਵਾਹਿਗੁਰੂ ਅੰਤਰਜਾਮੀ ਪੰਥ ਸਦਾ ਸਹਾਇ ਜਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਅਤੇ ਸੇਵਾ ਸੰਭਾਲ ਦਾ ਧਿਆਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਚੰਡੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਹਜ਼ੂਰ ਬੱਚਿਆਂ ਨੇ ਮਿਲ ਕੇ ਸੰਗਤੀ ਰੂਪ ਵਿੱਚ ਨਾਮ ਅਭਿਆਸ ਅੰਮ੍ਰਿਤ ਵੇਲੇ ਅਤੇ ਨਿਤਨੇਮ ਦੀ ਸੇਵਾ ਲਈ ਹੈ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਅੱਗੇ ਦੱਸੋ ਜੀ ਬਖਸ਼ਣੀ ਜੀ ਆਪ ਜੀ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਵੇ ਪ੍ਰਸ਼ਾਦ ਜੋ ਜੋ ਸਕੇ ਸਵਾਦ ਜਿਨ੍ਹਾਂ ਸਤਿਨਾਮ ਸ਼੍ਰੀ ਵਾਹਿਗੁਰੂ ਜਪੇ ਸੰਗਤਾਂ ਨੂੰ ਹੁਕਨਾਮਾ ਬਖਸ਼ੇ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹੋਮੈ ਰੋਗ ਗਏ ਰਹਾਓ। ਬ੍ਰਹਮਾ ਬਿਸਨ ਮਾਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨ ਕੀਏ ਤਿਸੈ ਨਾ ਚੇਤੇ ਬਪੜੇ ਬਪੜੇ ਹਰ ਗੁਰਮੁਖ ਸੋਜੀ ਪਾਈ। ਹੋਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁੱਖ ਪਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋਂ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਨੈ ਤਾਂ ਕਾ ਰੂਪ ਅਪਾਰੋ ਨਾਨਕ ਆਪੈ ਵੇਖ ਹਰ ਬਿਗਸੈ।

ਨਾਨਕ ਆਪੈ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁੱਤ, ਜਿੰਨੇ ਜਿਹਨਾਂ ਨੇ ਪਿੱਛੇ ਬੈਠਣਾ ਨਾ, ਉਹਨਾਂ ਨੇ ਪੋਥੀ ਦਾ ਧਿਆਨ ਰੱਖਣਾ। ਜਿੰਨੀ ਤੁਸੀਂ ਆਸਾ ਜੀ ਦੀ ਵਾਰ ਕੰਠ ਕੀਤੀ ਆ, ਉਸ ਤੁਹਾਨੂੰ ਸਾਰੀ ਆਉਂਦੀ ਆ। ਜਿਹੜੀ ਨਹੀਂ ਆਉਂਦੀ, ਉਹ ਅੱਖਾਂ ਤੁਹਾਡੀਆਂ ਫਿਰ ਪੋਥੀ 'ਤੇ ਹੋਣੀਆਂ ਚਾਹੀਦੀਆਂ, ਠੀਕ ਆ। ਸਾਰਿਆਂ ਦੇ ਨਾਲ ਮਿਲ ਕੇ ਬੋਲਣਾ ਪਿੱਛੇ ਆਪਾਂ। ਸੋ ਸਾਰੀ ਆਸਾ ਜੀ ਦੀ ਵਾਰ ਤਾਂ ਹੀ ਪੋਥੀਆਂ ਦਿੱਤੀਆਂ ਆਪਾਂ, ਜਿਹੜੀਆਂ ਕੰਠ ਹੋਏ ਆ, ਠੀਕ ਆ। ਅਤੇ ਬਾਕੀਆਂ ਦੇ ਨਾਲ ਬੋਲਣ ਲਈ ਫਿਰ ਆਪਾਂ ਦੇਖ ਕੇ ਬੋਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੱਚਿਓ ਪਾਏ ਕੈ ਲਿਖਣਾ ਵੈ ਧਰਮ ਬਹਾਲ ਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੱਢੇ ਜਜਮਾ ਲਿਆ ਥਾਉ ਨ ਪਾਇਨ ਕੂੜਿਆ ਮੁਕਾਲੇ ਦੂ ਜਗ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲ ਲਿਆ ਲਿਖਣਾ ਵੈ ਧਰਮ ਬਹਾਲ ਲਿਆ।

ਸਾਹਿਬ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ

ਦੇ ਇੱਕ ਮੂਲ ਨਾ ਬੁੱਝਣ ਆਪਣਾ ਅਨਹੋਂਦਾ ਆਪ ਗਣਾਇੰਦੇ ਹਾਂਟਾ ਟੀਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿੰਨ ਮੰਗਾ ਜੇ ਤੁਜੈ ਧਿਆਇੰਦੇ ਤਿੰਨ ਮੰਗਾ ਜੇ

ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲ ਛੱਡੀਐ, ਹੋਏ ਘਮਾਨਾ ਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ, ਮਤ ਥੋੜੀ।

ਤਾਂ ਤਿੰਨੀ ਖਸਮ ਤੇ ਆਇਆ, ਇੰਨਾ ਜਨਤਾ ਕਹਿ ਵਸ ਕਿਚ ਨਾਹੀਂ, ਤੁਦ ਵੇਖੀ ਜਗ ਤੋਂ ਪਾਇਆ। ਇੱਕ ਨਾ ਨੋ ਤੂੰ ਮੇਲ ਲੈ, ਇੱਕ ਆਪੋ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਦ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

ਹੈ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਐ ਜੇ ਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਸ ਦਰਗਾ ਗਿਆ ਹਾਰੀਐ ਪੜਿਆ ਤੇ ਉਮੀਆ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ ਮੋਹ ਚੱਲੈ ਸੋ

ਕਾਟੀ ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਾੜੇ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੈਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਦ ਸਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੈ ਕਾ ਮਹਿਲ ਪਾਏ ਸੀ ਕਸਮੈ ਪਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ ਪੈਂਦਾ ਜਾਏ ਸੀ ਤਾਂ ਦਰਗਾਹ ਪੈਂਦਾ ਜਾਏ ਸੀ।

ਕਰਾਇੰਦਾ, ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵਡਾ ਵਡਮੇਦਨੀ ਸਿਰੈ ਸਿਰ ਤੰਦੈ ਲਾਇੰਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਭੇਖ ਨਾ ਪਾਇੰਦਾ, ਦਰ ਮੰਗਣ ਭੇਖ ਨਾ ਪਾਇੰਦਾ।

ਸਭ ਕੋ ਆਖੈ ਆਪਣਾ, ਜਿਸ ਨਾਹੀ ਸੋਚਣ ਕੱਢੀਐ, ਕੀਤਾ ਆਪੋ ਆਪਣਾ ਪਹਿ ਲਿਖਾ ਸੰਡੀਐ, ਜਾਰੈ ਨਾਹੀ ਐਤ ਜਗ ਤਾ ਕਾਇਤ ਗਾਰਬ ਹੰਡੀਐ, ਮੰਦਾ ਕਿਸੈ ਨਾ ਆਖੀਐ, ਪੜ ਅੱਖੜ ਇਹੋ ਬੁੱਝੀਐ, ਮੂਰਖੈ ਨਾਲ ਨਾ ਲੁੱਝੀਐ।

ਸਕਲ ਆਪੇ ਤਾੜੀਐ ਦੇਖੈ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣਾ।

ਵਸਿਆ ਮੇਰਾ ਹਰ ਹਰ ਤਿੰਨ ਕੈ ਸਭ ਰੋਗ ਗਵਾਏ ਤੇ ਮੁਕਤ ਪੈ ਜਿਨ ਹਰ ਨਾਮ ਤੇ ਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ

ਤਨ ਰੂਹ ਰਤਨ ਹੋਏ ਭੈ ਭਏ ਤਮਕੀਨ ਹੋਏ ਰੂਹ ਸੁਣ ਜਾਏ ਜੋ ਬੈਸਨ ਤਰਤਾ ਸਿੱਧ ਹੋਏ ਤੂੰ ਹੋ ਹਰ ਭਾਵ ਦੁਰਮਤ ਨਾਲ ਗੁਆਏ ਨਾਨਕ ਜਨ ਸੁਖਨੇ ਜੋ ਰੱਤੇ ਹਰ ਮਲਾਏ ਮਹਿਲਾ ਤੀਜਾ ਰਾਮ ਕੁਲੀ ਰਾਮ ਮਨੋਸਿਆ ਧਮਣਿਆ ਸੁੰਗਾਰੇ ਗੁਰੂ ਕੇ ਸ਼ਬਦ ਦੱਸਿਆ ਤਬ ਸੁਣਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੁੱਕਾ ਗਿਆ ਅੰਧਾਰੇ ਤਿਸ ਨੂੰ ਮੁਖ ਦੇ ਅਗਲਾ ਜਿਸ ਹਰ ਨਾਲ ਹਿਆਰੇ ਸਦਾ ਰਾਜ ਫਿਰੇ ਆਪਣਾ ਸੁਭਾਵੰਤੀ ਨਾਰ ਮਾਨੁ ਸੰਗਾਰ ਨਾ ਜਾਣਨੀ ਜਾ ਸੰਜਨ ਸੰਹਾਰੇ ਬਿਨ ਹਰ ਭਗਤੀ ਸ਼ਿੰਗਾਰ ਕਰੈ ਨਿਤ ਮੈਂ ਹੋਏ ਗੁਆਰ ਸਹਿ ਸਾਰੇ ਵਿੱਚ ਸੋਹਣਾ ਪਾਏ ਨੀ ਅੱਗੇ ਜੇ ਕਰਨ ਸਜਾਨੀ ਕਰਤਾਰ ਨਾਨਕ ਸਚਾਏ ਗ੍ਰਹਿ ਦੋਹੇ ਤੇ ਹੈ ਸੰਸਾਰ ਚੰਗੇ ਮੰਦੇ ਆਪ ਲਾਏ ਨੇ ਸੋ ਕਰਨ ਦੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਮੈਂ ਸਤਿਗੁਰ ਸੇਵੇ ਸ਼ਾਂਤ ਨੇ ਆਵੇ ਦੂਜੀ ਨਾ ਹੀ ਜਾਏ ਜੇ ਬਹੁ ਤੇਰਾ ਲੋਕੀ ਹੈ ਕਰਮਾ ਪਾਏ ਨਾ ਜਾਏ ਅੰਤਰ ਲੋਭੀ ਕਰ ਦੂਜਾ ਭਾਏ ਗਵਾਏ ਤੂੰ ਜੰਮਣ ਮਰਨਾ ਚੁੱਕ ਗਈ ਹੂੰ ਮੈਂ ਵੀ ਚੁੱਕ ਪਾਏ ਜਿਹਨੇ ਸਤਿਗੁਰੂ ਸੋ ਚਲਾਇਆ

ਆਪ ਅਲਗਤ ਸਦਾ ਰਹੇ ਹੋਰ ਧੰਦੇ ਸਭ ਤਾਵੇ ਆਪ ਨੇ ਚੁਰਜਤ ਲਹਿ ਉਰੇ ਆਵੇ ਜਾਵੇ ਸਦਾ ਸਦਾ ਰਹੀਏ ਗੁਰਮੁਖ ਸੁਖ ਪਾਵੇ ਨਿਕਲ ਵਾਸਵ ਪਾਈਏ ਸਤਸਿਖ ਸਮਾਵੇ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਸਮਝਾਈ ਸਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਇ ਤੂੰ ਸਭੋ ਵਰਤੈ ਸੱਚ ਨਾਨਕ ਹੁਕਮ ਬੁਝੈ ਜੋ ਜੋ ਨਾਨਕ ਜੋ ਬੁਝੈ ਸੋ ਫਲ ਪਾਏ ਸੱਚ ਕਤਨੀ ਕਤਨੀ ਕਰਤਾ ਫਿਰੈ ਹੁਕਮ ਬੁਝੈ ਸੱਚ ਨਾਨਕ ਹਰ ਕਾ ਭਾਣਾ ਮੰਨਿਆ ਸੋ ਭਗਤ ਹੈ ਬਿਨਖ ਮੰਨੇ ਕਚ ਨਿਕਚ ਮਹੱਲਾ ਤੀਜਾ

ਹਗਲਾ ਕਰੇ ਹੈ। ਉਹਨਾਂ ਮਾਰੇ ਜਮਜੰਦਾਰੇ ਅੱਗੇ ਦਰਗਹਿ ਲੇਖਾ ਮੰਗੀਏ, ਮਾਰ ਖੁਆਰ ਕਿਤੇ ਕੁੜਿਆਰੇ, ਕੂੜੇ ਕੀ ਮਨ ਕਿਉਂ ਉਤਰੇ, ਕੋਈ ਕੱਢੋ ਇਹ ਵਿਚਾਰ। ਸਤਿਗੁਰੂ ਮਿਲੇ ਤਾਂ ਨਾਮ ਮਿਲੇ, ਨਾਮ ਦ੍ਰਿੜਾਏ ਸਭ ਕਿਹੂ ਕੱਟਣ ਹਾਰੇ, ਨਾਮ ਜਪੇ ਨਾਮੋ ਹਰਾਦੇ, ਤਿਹ ਤਿਨ ਕੋ ਕਰੋ ਸਭ ਨਮਸਕਾਰ। ਮਲ ਕੂੜੀ ਨਾਮ ਉਤਾਰਣੇ, ਜਬ ਨਾਮ ਵਸ ਤਿਆਰੇ, ਜਨ ਨਾਨਕ ਜਿਸ ਦੇ ਇਹ ਚਲਤ ਹੈ, ਸੋ ਜੀਵੋ ਦੇਵਨ ਹਾਰ ਪੌੜੇ। ਤੂੰ ਜਿਵੜ ਦਾਤਾ ਨਾਇ ਕਿਸੇ ਅੱਖ ਸੁਣਾਈਏ, ਗੁਰੂ ਪ੍ਰਸਾਦੀ ਪਾਏ ਵਿੱਚ ਤੋਂ ਹੁਮੇ ਜਾਈਏ, ਰਸ ਕਾ ਸਾਧਾ ਬਾਹਰੇ ਸੱਚੀ ਵੜਿਆਈਏ। ਜਿਸਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈਏ, ਘਟੇ ਅੰਤਰ ਅੰਮ੍ਰਿਤ ਰੱਖੇ ਨੂੰ ਗੁਰਮੁਖ ਕਿਸੇ ਧਿਆਈ। ਸਲੋਕ ਮਹਲਾ ਤੀਜਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੈ ਨ, ਜੇ ਸਤਿਗੁਰੂ ਭਾਵੈ ਸੋ ਮਨ ਲੈ ਨ, ਸਹੀ ਕਰਮ ਕਰੈ ਜਾਇ ਪੁੱਛੋ ਸਿਮਰਤ ਸਾਸਤਰ ਬਿਆਸ, ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੈ ਨ, ਸੱਚੇ ਲਾਏ ਸਚ ਲਗੇ ਸਦਾ ਸਤਸੰਗ ਲੈ, ਨਾਨਕ ਆਏ ਸੇ ਪ੍ਰਵਾਨ ਫੈ, ਜੇ ਸਗਲੇ ਕੁਲ ਤਾਰੇ। ਮਹਲਾ ਤੀਜਾ। ਗੁਰੂ ਜਿਨ੍ਹਾਂ ਕਹਿ ਅੰਦਲਾ ਸੁਬੀਨ ਦੇ ਕਰਮ ਕੁਮਰੇ ਨੇ, ਉਹ ਭਾਣੇ ਚੱਲਣੇ ਆਪਣੇ ਨੇ, ਝੂਠੋ ਝੂਠ ਬੋਲੇ ਕੂੜ ਕਸੋਤੇ ਕਮਾਮ ਦੇ, ਪਰ ਨਿੰਦਾ ਸਦਾ ਕਰੇ ਨੇ, ਉਹ ਆਪ ਡੁਬੇ ਪਰ ਨਿੰਦਕਾ ਸਗਲੇ ਕੁਲ ਡੁਬੈ। ਨਾਨਕ ਜੀ ਤੋਂ ਇਲਾਜ ਤਿਤ ਲੱਗੇ, ਬੁਪੜੇ ਕਿਆ ਕਰੇ ਪੌੜੀ, ਸਭ ਨਦਰੀ ਇੰਦਰ ਵੇਖ ਰੱਖਦਾ, ਜੇਤੇ ਸਿੱਠ ਸਾਹਿਬ ਬੀਤੀ, ਕੂੜ ਕਸਤ ਲਾਜ ਨੇ ਮਨਮੁਖ ਗੋਤੀ, ਗੁਰਮੁਖ ਦਾ ਧਿਆਈਏ ਅੰਦਰ ਹਾਰੇ ਪ੍ਰੀਤੀ, ਜਿਨ ਕੋ ਪੋਤੇ ਪੁੰਨ ਹੈ ਤਿਨ ਵਸ ਬੀਤੀ, ਨਾਨਕ ਨਾਮ ਧਿਆਈਏ ਸਸ ਸੁਣਾਏ। ਸਲੋਕ ਮਹਲਾ ਪਹਿਲਾ। ਹਸਤੀ ਸਤੀ ਭਾਵ ਕਰਪਾ ਸਤ ਕਮਾਏ, ਗੁਰ ਦਿਖਿਆ ਕਰ ਕੋਈ ਦੇਵਣ ਜਾਏ, ਇਸਤਰੀ ਪੁਰਖੇ ਖਟੀਏ ਭਾਵੋ, ਭਾਵੇ ਆਵੋ ਭਾਵੇ ਜਾਓ, ਸਾਸਤ ਵੇਦ ਨ ਜਾਮਾਨੇ ਕੋਏ, ਆਪੋ ਆਪੇ ਪੂਜਾ ਹੋਏ, ਕਾਜੀ ਹੋਏ ਕੇ ਬਹਿ ਨਿਆਏ, ਫੇਰੇ ਤਸਵੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗੁਆਏ, ਜੇ ਕੋ ਪੁੱਛੇ ਤਾਂ ਪੜ ਸੁਣਾਏ, ਤੁਰਕ ਮੰਤਰ ਧੁੰਡ ਦੇ ਸਮਾਹੇ, ਲੋਕ ਮੁਹਾਵੇ ਝਾੜੀ ਗਾਏ, ਚੌਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ, ਜੋਗੀ ਗ੍ਰਹਿ ਜੜਭੂਤ, ਅੱਗੇ ਪਾਛੇ ਰੂਵੈ ਪੂਤ, ਜੋਗ ਨ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਸਾਈ ਪਾਏ, ਨਾਨਕ ਕਲ ਗਾਏ ਪ੍ਰਵਾਨ, ਆਪੇ ਆਖਿਆ ਆਪੇ ਆਖਣੇ ਆਪੇ ਜਾਣੇ। ਮਹੱਲਾ ਪਹਿਲਾ। ਹਿੰਦੂ ਕੀ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾ ਕਰੇ ਬੁਕੈ ਨ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਏ, ਮੁਸਲਮਾਨ ਕਰੇ ਵਡਿਆਈ, ਵਿਨ ਗੁਰ ਪੀਰੈ ਕੋ ਥਾਏ ਨਾ ਪਾਏ, ਰਾਹ ਦਸਾਏ ਉੱਥੇ ਕੋ ਜਾਏ, ਕਰਣੀ ਬਾਜੋ ਭਿਸਤ ਨਾ ਪਾਏ, ਜੋਗੀ ਕੀ ਕਰ ਜੁਗਤ ਦਸਾਏ, ਕਿਤ ਕਾਰਨ ਕਣ ਮੁੰਦਰਾ ਪਾਏ, ਮੁੰਦਰਾ ਪਾਏ ਫਿਰੈ ਸੰਸਾਰ, ਜਿੱਥੇ ਕਿੱਥੇ ਸਿਰਜਣਹਾਰ, ਜੇਤੇ ਜੀ ਤੇ ਵਟਾਉ, ਚੀਰੀ ਆਈ ਢਿੱਲਣਾ ਕਾਉ, ਇੱਥੇ ਜਾਣੇ ਸੋ ਜਾਏ ਸੰਜਾਨੇ, ਹੋਰ ਫੱਕੜ ਹਿੰਦੂ ਮੁਸਲਮਾਨ, ਸਭਨਾ ਕਾਦਰ ਲੇਖਾ ਹੋਏ, ਕਰਣੀ ਬਾਜੋ ਤਰਨ ਕੋਏ, ਸੱਚੋ ਸੱਚ ਵਖਾਣੇ ਕੋਏ, ਨਾਨਕੇ ਅੱਗੇ ਪੁੱਛਣਾ ਹੋਏ ਪੌੜੀ, ਹਰ ਕਾ ਮੰਦਰ ਆਕੇ ਕਾਇਆ ਕੋਟ ਗੜ, ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸ੍ਰੀ ਸੋਹਣ, ਹਰ ਹਰ ਨਾਮ ਦੇਤੰਦੜ, ਮਾਨਵ ਕੇ ਆਪ ਖਵਾਇਨ, ਮਾਇਆ ਮੁਨਿਤ ਕਾੜੇ, ਸਭਨਾ ਸਾਹਿਬ ਏਕ ਹੈ, ਪੂਰੇ ਭਾਗ ਪਾਇਆ ਜਾਈ,

ਜਾਂ ਨਸ ਜੁੜਿਆ ਦੇ ਸੁਰੇ ਨਾ ਸਦ ਰੁਖੀ ਬਿਰਕੀ ਪੱਥਰ ਆਪਤ ਜਾਵੇ ਦੁੱਖ ਸਹਿ ਨਾ ਸਦ ਹਸਤੀ ਬੱਧੇ ਸੰਗਲ ਨਾ ਸਦ ਗਾਈ ਘਾਚਰ ਜਿਸ ਹੱਥ ਸਿੱਧ ਦੇਵੇ ਜੇ ਸੋਏ ਜਿਸ ਨੂੰ ਦੇ ਤਿਸ ਆਏ ਮਿਲੇ ਨਾਨਕ ਤਾ ਕੋ ਮਿਲੇ ਬੁਢਾਈ ਜਿਸ ਘਟ ਪਿੱਤਰ ਸ਼ਬਦ ਰਵੇ ਸਭ ਘਟ ਮੇਰੇ ਹੋਂ ਸਭ ਨੰਦ ਜਿਸੈ ਪਵਾਏ ਤਿਸ ਕੌਣ ਕਹੇ ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ ਜਿਸੇ ਭੁਲਾਈ ਬੰਦ ਸਿਰ ਤਿਸੇ ਦਿਖਾਵੇ ਕੌਣ ਮਹੱਲਾ ਪਹਿਲਾ ਸੋ ਗ੍ਰਹੀ ਜੋ ਨਿਗ੍ਰਹਿ ਕਰੇ ਜਬ ਤਾ ਸੰਜਮ ਭਿਖਿਆ ਕਰੇ ਪੁਨ ਦਾਨ ਕਾ ਕਰੇ ਸਰੀਰ ਸੋ ਗ੍ਰਹੀ ਗੰਗਾ ਕਾ ਨੀਰ ਬੋਲੇ ਸਿਰ ਸਤ ਸਰੂਪ ਪਰਮ ਤੰਤ ਮੈਂ ਰੇਖਣ ਰੂਪ ਮਹੱਲਾ ਪਹਿਲਾ ਸੋ ਅਵਦੂਤੀ ਜੋ ਧੁਪੇ ਆਪ ਭਿਖਿਆ ਭੁਜਨ ਕਰੇ ਸੰਤਾਪ ਔਹਟ ਪਟਨ ਮੈਂ ਭਿਖਿਆ ਕਰੇ ਸੋ ਅਦੂਤੀ ਸਿਰਪੁਰ ਚੜੇ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮੈਂ ਰੇਖਣ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਹਰ ਦੁਰਦ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਡ ਤਿਸ ਉਦਾਸੀ ਕਾਪੜੇ ਨ ਕੰਧ ਬੋਲੇ ਚੋਤੀ ਗੋਪੀ ਚੰਦ ਸਰੂ ਸਤ ਸਰੂਪ ਪਰਮ ਤੰਤ ਮੈਂ ਰੇਖਣ ਰੂਪ ਮਹੱਲਾ ਪਹਿਲਾ ਸੋ ਬਾਖੰਡੀ ਕਾਇਆ ਬਖਾਲੇ ਕਾਇਆ ਅਗਨ ਬਖਣ ਕਾਇਆ ਕੀ ਅਗਨ ਪਰੰਪਰ ਜਾਲੇ ਸੁਪਨ ਬਿੰਦ ਨ ਦੇਈ ਝਰਣਾ ਤਿਸ ਪਾਖੰਡੀ ਜਰਣਾ ਮਰਣਾ ਬੋਲੇ ਚਰਪੜ ਸਤ ਸਰੂਪ ਪਰਮ ਤੰਤ ਮੈਂ ਰੇਖਣ ਰੂਪ ਮਹੱਲਾ ਪਹਿਲਾ ਸੋ ਬੈਨਾ ਕੀਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਤੋਰੋ ਪੈ ਥੰਮ ਐਨ ਸੇਂਤਰ ਨਿਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਭਰਥਰ ਸੱਟ ਸਤ ਸਰੂਪ ਪਰਮ ਤੰਤ ਮੈਂ ਰੇਖਣਾ ਰੂਪ ਮਹੱਲਾ ਪਹਿਲਾ ਕਿਉਂ ਮਰੇ ਮੰਦਾ ਕਿਉਂ ਜੀਵੇ ਜੁਗਤ ਕੰਨ ਪੜਾਏ ਕਿਆ ਖਾਜੇ ਭੁਗਤ ਆਸ ਨਾਸ ਇੱਕੋ ਨਾਉ ਕੌਣ ਸੋ ਕਰ ਜਿਤ ਰਹੇ ਨਿਹ ਆਉ ਧੂਪ ਚਾਉ ਜੇ ਸੰਕਰ ਸਹਿ ਤਾਂ ਨਾਨਕ ਆਖੇ ਗੁਰ ਕੋ ਕਹਿ ਛੇ ਵਰਤਾਏ ਵਰਤੈ ਪੂਤ ਨਾ ਸੰਸਾਰੀ ਨਾ ਦੂਤ ਨਿਰੰਕਾਰ ਜੋ ਰਹਿ ਸਮਾਏ ਕਾਹੇ ਭਿਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਕੇ ਜਿੱਥੋਂ ਹਰ ਜਾਤਾ ਮਾਨਸ ਦੇ ਗੁਰੂ ਬਚਨੀ ਪਾਇਆ ਸਾਇਆ ਤੁਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਏ ਘਰ ਮੈਂ ਵਿਦਾਤਾ ਮਾਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਨਮ ਗਵਾਤਾ ਸਭ ਮੈਂ ਇੱਕ ਵਰਤਦਾ ਗੁਰ ਸ਼ਬਦ ਪਾਇਆ ਜਾਏ ਸਲੋਕ ਮਹੱਲਾ ਪਹਿਲਾ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਮੂਰਖ ਕੀ ਕਿਆ ਲੱਖਣ ਹੈ ਕਿਆ ਮੂਰਖ ਕਾ ਕਹਿਣ ਕਰਨਾ ਮੂਰਖ ਉਹ ਜੇ ਮੁਕਦੇ ਹੈ ਹੰਕਾਰੇ ਮਰਣਾ ਏਤ ਕਮਨ ਸਦਾ ਦੁੱਖ ਹੈ ਦੁੱਖ ਹੀ ਮੈਂ ਰਹਿਣਾ ਹੱਥ ਪਿਆਰਾ ਪਵੇ ਖੂਹ ਕਹਿ ਸੰਜਮ ਕਰਨਾ ਗੁਰਮੁਖ ਹੋਏ ਸੁਖਰ ਵਿਚਾਰ ਉਸ ਅਲਿਪ ਤੋਂ ਰਹਿਣਾ ਹਰ ਨਾਮ ਜਪੇ ਆਪ ਉਦਰੈ ਉਸ ਪਿੱਛੇ ਡੁੱਬਦੇ ਭੀ ਤਰਨਾ ਨਾਨਕ ਜੋ ਤਿਸ ਭਾਵੈ ਸੋ ਕਰੈ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲਿਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪੌਸਨੇ ਆਕੀਆ ਬਾਕੀ ਜਿਨੈ ਫੈ ਰਹੀ ਅਜ ਰਾਜ ਫਰੇ ਸਦਾ ਹੋਸੀ ਆਏ ਤਏ ਆਵਣ ਜਾਨ ਸੂਜੇ ਭੀੜੀ ਗਲੀ ਫਏ ਕੂਣ ਕੁੱਟੇ ਨਾਨਕਾ ਉੜਕ ਸੱਚ ਰਹੀ ਪਾਉੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਿਹਾ ਸਵ ਆਪੇ ਹਰ ਕੀ ਕੀਮਤ ਨਾ ਪਏ ਕੁਝ ਕਹਿ ਨਾ ਜਾਪੈ ਗੁਰਪ੍ਰਸਾਦੀ ਸਲਾਹੀ ਹੈ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਹੰਕਾਰ ਗੁਆਪੈ ਸਭ ਕੁਛ ਹਰ ਕਾ ਖੇਲ ਹੈ ਆਪੇ ਆਪ ਗੁਰਮੁਖ ਆਪੇ ਗੁਰਮੁਖ ਦੇ ਬੁਝਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੇ ਕਰ ਆਇਆ ਅਜੇ ਸਰੋਵੇ ਭਿਖਿਆ ਖਾਏ ਅਸੀਂ ਦਰਗਹਿ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਚੜ ਗਿਆ ਰੋਵੇ ਦਸ ਲੰਕ ਗੁਆਏ ਜ

ਕਾਲ ਮਤ ਲਾਗੇ ਭੀੜ ਰੂਹੈ ਰਾਜੇ ਕੰਨ ਪੜਾਏ ਘਰ ਘਰ ਮੰਗੇ ਭਿਖਿਆ ਜਾਏ ਰੂਹੈ ਕਿਰਪਣ ਸੰਚੈ ਧਨ ਜਾਏ ਪੰਡਿਤ ਰੋਵੈ ਗਿਆਨ ਗੁਆਏ ਬਲੀ ਰੋਵੇ ਨਾਇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਨ ਜਾਏ ਅਵਰੀ ਕਰਮ ਲਿਖੇ ਲਾਏ ਮਹੱਲਾ ਦੂਜਾ ਜਪ ਤਾਂ ਸਭ ਕੁਛ ਮੰਨੀਏ ਅਵਰ ਕਾਰਾਂ ਸਭ ਬਾਦ ਨਾਨਕ ਮੰਨਿਆ ਮੰਨੀਏ ਬੁਝੇ ਗੁਰ ਪ੍ਰਸਾਦ ਪੌੜੇ ਕਾਇਆ ਹੰਸ ਤੁਰ ਮੇਲ ਕਰਤੇ ਲਿਖ ਪਾਇਆ ਸਭ ਮੈਂ ਵਰਤੈ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਵਿਚਰੈ ਗੁਣ ਮਾਇ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕੁਝ ਆਪੇ ਆਪੈ ਆਪੇ ਦੇ ਵਡਿਆਈ ਸਲੋਕ ਮਹੱਲਾ ਪਦੂਜੈ ਨਾਨਕ ਇੰਦਾ ਹੋਏ ਕਹਿ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣੇ ਆਵੇ ਆਪ ਲੋ ਲਿਖਾਏ ਮਹੱਲਾ ਦੂਜਾ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਵੱਕਰ ਤੇ ਬਣ ਜਾ ਰਿਹਾ ਦੁਹਾ ਰਹੀ ਸਮਾਏ ਜਿਨ ਗੁਣ ਪੱਲੇ ਨਾਨਕ ਮਾਨਕ ਬਣ ਜੈਸੈ ਰਤਨਾ ਸਾਰ ਨਾ ਜਾਣਨੀ ਇੰਦੇ ਉੱਤੇ ਲੋਏ ਪੌੜੀ ਨੌ ਦਰਵਾਜੇ ਕਾਇਆ ਕੁਟ ਹੈ ਦਸਵੇਂ ਗੁਪਤਰ ਕੀ ਜੈ ਬਜਰ ਕਪਾਟ ਨਾ ਖੁਲਣੀ ਗੁਰ ਸ਼ਬਦ ਖੁਲੀ ਜੈ ਅਣਹਦ ਵਾਜੇ ਤੁਣ ਵੱਜਦੈ ਗੁਰ ਸ਼ਬਦ ਸੁਣੀ ਜੈ ਤਿਤ ਕਟ ਯੰਤਰ ਤਨ ਨਾ ਹਰ ਭਗਤ ਮਿਲੀ ਜੈ ਸਭ ਮੈਂ ਏਕ ਵਰਤਦਾ ਜਿਨ ਆਪੇ ਰਚਨ ਰਚਾਈ ਸਲੋਕ ਮਹੱਲਾ ਦੂਜਾ ਅੰਧੇ ਕੇ ਰਾਹ ਦੱਸੀਐ ਅੰਧਾ ਹੋਏ ਸੁਜਾਏ ਹੋਏ ਸੁਜਾਖਾ ਨਾਨਕਾ ਸੋ ਕੇ ਉਜੜ ਪਾਏ ਅੰਧੇ ਇਹ ਨਾ ਆਖੀਣੇ ਜਿਨ ਮੁਕੁਲੋਏ ਨਾਏ ਅੰਧੇ ਸਹੀ ਨਾਨਕਾ ਅੰਧੇ ਸਹੀ ਨਾਨਕਾ ਕਸਮੋ ਕੁੱਥੇ ਜਾਏ ਮਹੱਲਾ ਦੂਜਾ ਸਾਹਿਬ ਅੰਧਾ ਜੋ ਕਰੈ ਕਰੇ ਸਾਹਿਬ ਅੰਧਾ ਜੋ ਕੀਆ ਕਰੈ ਸੁਜਾਖਾ ਹੋਏ ਜਿਹਾ ਜਾਣੇ ਤੇ ਹੋ ਵਰਤੈ ਜੇ ਸੁਵਾਖੇ ਕੋਇ ਜਿਥੇ ਸਵਸਥ ਨ ਜਾ ਪਈ ਆਪੇ ਵਰਤੋ ਜਾਣ ਨਾਨਕ ਗਾ ਕਿਉਂ ਲੈ ਸਕਣ ਵਸਤ ਪਛਾਣ ਮਹੱਲਾ ਪਹਿਲਾ ਲਦ ਜੋ ਕਿਉਂ ਅੰਧਾ ਕੀਏ ਜੇ ਹੁਕਮ ਅੰਧਾ ਹੋਏ ਨਾਨਕ ਹੁਕਮ ਨਾ ਬੁਝੈ ਅੰਧਾ ਕਹੀਏ ਸੋਏ ਪੌੜੀ ਕਾਇ ਅੰਦਰ ਗੜਕੁਟ ਹੈ ਸਬਦ ਸੰਤਰ ਦੇ ਸਾਇਆ ਪੇ ਤਾੜੀ ਲਾਇਣੇ ਸਾਮੇ ਪਰਵੇਸਾ ਆਪੇ ਸ੍ਰਿਸ਼ਟ ਸਾਜਣੇ ਆਪ ਗੁਤਰਖੇ ਸਾ ਗੁਰ ਸੇਵਾ ਤੇ ਜਾਣਿਆ ਸਭ ਭਗਤੀ ਸਭ ਕੁਛ ਸੱਚੋ ਸਾ।

ਲਭਤਰ ਦਰੋਗੀ ਵੀ ਉਹ ਹਾਲੀ ਰਾਹ ਕਹਿ ਹਲ ਵਿਚਾਰ ਵਿਕਾਰ ਮਲ ਹੁਕਮੀ ਖੱਟੇ ਖਾਏ ਨਾਨਕ ਲੇਖੈ ਮੰਗੀਐ ਔਤਰ ਔਜਨਿੰਦੀ ਜਾਏ ਔਜਨਿੰਦਾ ਜਾਏ ਮਹੱਲਾ ਪਹਿਲਾ ਭਾਉ ਭਾਇ ਭੂਤ ਭਾਵਨ ਸਤ ਸੰਤੋਖ ਬਲੇ ਹਲ ਹਲੇ ਮੀ ਹਾਲੀ ਚਿਤ ਚਿਤ ਵਤਰ ਵਖ ਸੰਯੋਗ ਨਾ

ਪਾਤਸ਼ਾਹ ਦੁਖਾਂ ਨਿਤ ਨੀਰ ਬਰੋਲੈ ਗੁਰਮੁਖ ਨਾਮ ਤੇ ਆਈਐ ਤਦ ਮਤ ਤਤ ਕਢੋਲੈ ਅੰਤਰ ਪ੍ਰਕਾਸ ਅਗੜ ਜਾਣ ਹਲਦਾ ਟੋਲੈ ਆਪੇ ਪਰਮ ਪੁਲਾਇੰਦਾ ਕਿਸ ਕਹਿ ਨਾ ਜਾਏ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ ਜਲ ਮੈਂ ਜੰਤੂ ਉਪਾਇ ਨੇ ਤਿਨਾ ਬਿਰੋਜੀ ਦੇ ਉੱਥੇ ਹਟ ਨਾ ਚੱਲੇ ਨਾ ਕੋ ਕਿਰਸ ਕਰੈ ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਏ ਕਰੈ ਉਪਾਏ ਸਾਰਾ ਤਿਨ ਵਿਸਾਰ ਕਰੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ ਮਹੱਲਾ ਪਹਿਲਾ ਨਾਨਕ ਇਹੋ ਜਿਹੀ ਮਛਲੀ ਝੀਵਰ ਤਿਸ ਨਾ ਕਾਲ ਮੋਹ ਆਂਦ ਨਾ ਚੇਤੇ ਪੜੇ

ਸੇਜਣ ਸਾਚੇ ਸਦਾ ਸਦਾ ਜਿਨੇ ਹਰ ਸਪੀਤਾ ਗੁਰਮੁਖ ਸੱਚਾ ਮਨ ਸਤ ਸਬਦਾ ਕੀਤਾ ਸਭ ਕਿਛੇ ਕਾਰੀ ਮਾਇਆ ਹੈ ਵਡਭਾਗੀ ਲੀਤਾ ਅੰਤਰ ਦਿਸਣਾ ਮਰ ਗਏ ਗੁਰੂ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਏ ਨੇ ਆਪੇ ਦੇ ਬੁਝਾਈ ਸਲੋਕ ਮਹੱਲਾ ਪਹਿਲਾ ਵੇਲ ਪੁੰਜਾਏ ਪੁੰਜਾਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਢੇ ਦਰਜੀ ਪਾੜੇ ਸੂਈ ਧਾਗਾ ਸੀਵੈ ਉਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਹੰਨ ਗੰਢੈ ਮਹਾਂਬਖ ਕੈ ਚੱਲੇ ਨਾਈ ਘੜੀ ਮੋਹਤ ਪਿਛੇ ਹੰਡੈ ਸੱਚ ਸੱਚ ਪੁਰਾਣਾ ਹੋਏ ਨਾਈ ਸੀਤਾ ਕਦੇ ਨ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਮਹਲਾ ਪਹਿਲਾ ਸੱਚ ਕੀ ਕਾਤੀ ਸਤ ਸਭ ਕਾ ਸਾਰੇ ਘੜ ਤਿਸਕੀ ਅਬਰ ਪਾਰ ਸ਼ਬਦ ਸਾਨ ਰਖਾਈ ਲਾਏ ਗੁਣ ਕੀ ਥਿੱਕੈ ਵੇ ਗੁਣ ਕੀ ਥਿੱਕੈ ਵਿੱਚ ਸਮਾਏ ਤਿਸਦਾ ਪੁੱਠਾ ਹੋਵੇ ਸੈਖ ਲੋਹੂ ਲਵ ਲਿਖਥਾ ਵੈ ਹੋਏ ਹਲਾਲ ਲਾਗੇ ਹੱਕ ਜਾਏ ਨਾਨਕ ਦਾਰੇ ਦੀਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਉਸਮਕੇ ਕਾ ਸਵਾਰ ਗਰਵਣ ਕੀਜੇ ਨਾਨਕਾ ਮਸ ਜਾਵੇ ਭਾਰ ਪੌੜੇ ਸੋ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਤਿਆਨ ਸੱਚੈ ਜਿਨ ਹਰ ਖਰਚ ਧਨ ਪੱਲੇ ਭਗਤ ਸੋਹਣ ਗੁਣ ਗਾਉਂਦੇ ਗੁਰਮਤਿਆ ਚੱਲੇ ਰਤਨ ਬਜਾਰੇ ਮਨ ਵਸਿਆ ਗੁਰ ਕੈ ਸ਼ਬਦ ਪੱਲੇ ਆਪੇ ਮੇਲ ਮਿਲਾਇੰਦਾ ਆਪੇ ਦੇ ਵਡਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿ ਲਾਇਆ ਸੋਏ ਮਹੱਲਾ ਤੀਜਾ।

ਸ਼ੁੱਧ ਰਾਮ ਕੁਲੀ ਕੀ ਵਾਰ ਮਹੱਲਾ ਪੰਜਵਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ ਮਹੱਲਾ ਪੰਜਵਾ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੁੜਿਆ ਮਿਲੇ ਪ੍ਰਭੂ ਅਰ ਦਰਗੇ ਕਾ ਵਸੇਠ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੁਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਮਹੱਲਾ ਇੱਕ ਸੱਜਣ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ

ਪਰ ਪੂਜਿਆ ਗੁਰੂ ਸਤਿਗੁਰੂ ਕੇ ਪ੍ਰਸਾਦ ਪੌੜੇ ਠੱਟ ਨਹਾਰੇ ਤਾਂਡ ਆਪੇ ਖੱਟ ਥੱਟਿਆ ਆਪੇ ਪੂਰਾ ਸ਼ਾਵ ਆਪੇ ਖੱਟਿਆ ਆਪੇ ਕਰ ਪਸਾਰ ਆਪੇ ਰੰਗ ਰੱਟਿਆ ਕੁਦਰਤ ਕੀ ਮੈਂ ਪਾਏ ਅਕਬਰ ਹੈ ਮੱਟਿਆ ਅਗਮਤ ਆਪੇ ਅੰਤ ਪਰੇ ਪਰ ਅਟਿਆ ਆਪੇ ਬੜ ਪਰ ਸ਼ਾਹ ਆਪੇ ਜਰਟਿਆ ਕੋਈ ਨਾ ਜਾਣੇ ਕੀਮ ਕੇਵੜ ਮੱਟਿਆ ਸੱਚਾ ਸਾਹਿਬ ਆਪ ਗੁਣ ਬੁਕਰ ਕੱਟਿਆ ਸਲੋਕ ਮਹੱਲਾ ਪੰਜਵਾ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰੂ ਦੇ ਅਧਿਕਾਲ ਹੂੰ ਤਿਸ ਦੇ ਵਾਮਣ ਆਪਣਾ ਨਿਤ ਹਿਰਦੇ ਰੱਖਾਂ ਸੰਭਾਲ ਇੱਕ ਸਤਿਗੁਰੂ ਬਾਹਰ ਤ੍ਰਿਗ ਜੀਵਨ ਸੰਸਾਰ ਜਾਨਾਣ ਸਤਿਗੁਰੂ ਤਿਨਾ ਮਿਲਾਇਨ ਜਿਨ ਸਦੀ ਵਰਤੇ ਨਾਲ ਮਹੱਲਾ ਪੰਜਵਾ

ਜਨ ਨਾਨਕ ਸੋ ਪ੍ਰਭ ਸੇ ਵਿਆਹ ਤੇ ਜੇ ਬੜੇ ਆਪਣ ਕੋਏ ਪੌੜੀ ਆਪੇ ਹੀ ਦੇਵਨਹਾਰ ਦਾ ਤਾਰਕ ਨੁਕਸਾ ਲਾਈ ਜਿਸ ਰੱਖੇ ਕਿਰਪਾ ਧਾਰ ਜੇ ਸਮਾਈ ਕੋਏ ਨਾ ਕਿਸਕੀ ਵਸ ਸਭਨਾ ਇੱਕ ਧਾਰ ਪਾਲੇ ਬਲਕ ਵਾਗ ਦੇ ਕਰਦਾ ਅਣਦ ਵਿਨੋਦ ਕਿਸੇ ਨਾ ਜਾਣੀਏ ਸਭ ਤਾਰ ਸਮਰਾਥੋਂ ਤਿਸ ਕੁਰਬਾਨੀ ਹੈ ਗਾਈਏ ਰਾਤ ਅਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਏ।

ਮਾਤ ਪਿਤਾ ਕਠਨਾਇਨ ਦਾ ਲੋਹੜੇ ਬਾਲ ਕਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਏਕ ਨਦਰ ਨਿਹਾਲ ਮਹੱਲਾ ਪੰਜਵਾ ਵਿਣਤ ਦੇ ਹੋਰ ਜੇ ਮੰਗਣਾ

ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਹੈ ਸੋ ਸੂਰਾ ਪ੍ਰਧਾਨ ਜਿਸਨੋ ਬਲ ਧਰੈ ਜਿਸੇ ਜਰਾਏ ਆਪ ਸੋਈ ਅਜਰ ਜਰੈ ਜਿਸ ਹੀ ਮਿਲਿਆ ਸੱਚ ਮੰਤਰ ਗੁਰਮਣ ਧਰੈ ਸ਼ਲੋਕ ਮਹੱਲਾ ਪੰਜਵਾ ਧੰਨ ਸੋ ਰਾਖ ਸੁਰੰਗੜ ਆਲਾ ਪਤ ਥਾਪ ਤਿਕ ਜਾਏ ਧੰਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਹੁ ਜਿਨੀ ਕਮਾਨੇ ਕਰਾ ਦਿਆ ਤੂੰ ਸਤਿ ਬਲ ਹਾਰੇ ਜਾਪ ਤਿਨ ਕੀ ਧੂੜ ਹਮ ਬਾਂਚਤੈ।

ਜਲ ਨਾਨਕ ਪਾਇਆ ਕਮਰੂਪ, ਅੰਤ ਨ ਕਾਹੂ ਜਾਇ ਮਹੱਲਾ ਪੰਜਵਾ। ਧਨ ਸੁਵੇਲਾ ਘੜੀ ਤਨ, ਧਨ ਮੂਰਤ ਪਲ ਸਾਰ, ਧਨ ਸੁਦਿਨ ਸੁਸੰਜੋਗੜਾ, ਜਿਠਾ ਗੁਰਦਰ ਸਾਦਰ।

ਸੱਚਾ ਮਹਿਲ ਖੁੱਲੇ ਭਰਮ ਤਾਕ ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੇ ਧਾਕ ਮੰਥਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਾਉਣ ਦੇ ਨਾਮ ਧਾਨ ਗੁਰ ਪੈ ਸ਼ਬਦ ਲਾਗੇ ਤਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ ਸਲੋਕ ਮਹੱਲਾ ਪੰਜਵਾ ਹਰਨਾਹੀ ਕੂ ਹਰਨਾਖੀ ਕੂ ਸੱਚ ਵੈ ਨ ਸੁਣੀ ਜੋ ਤੋ ਕਰੇ ਉਦਾਹਰਣ ਸੁੰਦਰ ਬਚਨ ਤੁਮ ਸੁਣੋ ਸਭੀ ਦੀ ਫਿਰ ਤੁਹਾਡਾ ਮਨ ਸਾਧ

ਫਿਰ ਛੈਲ ਛਬੀਲਾ ਛੱਡ ਗਵਾਇਓ, ਦੁਰਮਤ ਕਰਮ ਵਿਹੂਨੀ, ਨਾਵ ਭੁੱਲੀ ਨਾਵ ਜੁਕੀ, ਨਾਮ ਨਾਈ ਦੋਸਾ, ਜਿਤੋ ਲਾਈ ਤਿਤੋ ਲਾਗੀ, ਤੂੰ ਸੁਣ ਸਤ ਸੰਦੇਸਾ।

ਸਭ ਸੁਹਾਗਣ ਮਨ ਰਲਿਆ ਇਕ ਦੇਵ ਰਾ ਮੁਰਾਰੀ ਦਾਤ ਮੁਰਾਰੀ ਮਹੱਲਾ ਪੰਜਵਾ ਆਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰੁ ਪੁਰਖ ਦਇਆ ਤੋ ਸਭ ਦੁਖ ਵਿਸਾਰਨ ਹਾਰ ਹਰ ਨਾਮਾ ਰਾਧਾ ਮਨ ਸਭ ਗੁਣ ਪੂਜਾ ਵਿਕਾਰ ਜਿਨ ਕੋ ਪ੍ਰਭ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਹੁਣ ਛੱਡਿਆ ਮਾਇਆ ਸੁਹਾਵੜਾ ਮਨ ਸੰਚੇ ਤਨ ਸੰਚਿਆ ਨਾਮ ਉਤਾਰੇ ਅਠੇ ਪਹਿਲ ਤੇ ਲਵੇ

ਹੰਸਾ ਵਿੱਚ ਬੈਠਾ ਜਗਨਾ ਬਣੇ ਬਗਨਾ ਬਣੇ ਨਿਤ ਬੈਠਾ ਹੰਸ ਮੱਛੀ ਨੂੰ ਤਰ ਲਾਵੇ ਜਾਂ ਹੰਸ ਵਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੁੜਕ ਦਿਨ ਆਵੇ ਹੰਸਾ ਹੀਰਾ ਮੋਤੀ ਚੁਗਣਾ ਬਗੜਾ ਭਾਲਣ ਜਾਵੇ ਉਡੜਿਆ ਵਿਚਾਰਾ ਬਗਲਾ ਮਤ ਹੋਵੇ ਮੰਗ ਲਿਖਾਵੇ ਜਿਤ ਕੋ ਲਾਇਆ ਤਿਤ ਕੀ ਲਾਗਾ ਕਿਸ ਦੋਸ਼ ਦਿਚੈ ਜਾ ਹਰ ਏਵੇ ਭਾਵੈ ਸਤਿਗੁਰ ਸਰਵ ਰਤਨੀ ਭਰਪੂਰ ਜਿਸ ਪ੍ਰਭ ਸੋ ਪਾਵੈ।

ਸਰਵਰ ਹੰਸ ਦੂਰ ਨਾ ਹੋਈ ਕਰਤੇ ਵੈ ਭਾਵੈ ਜਨ ਨਾਨਕ ਜਿਸ ਦੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੈ ਆਪ ਤਰਿਆ ਕੁਟੁੰਬ ਸਭ ਤਾਰੈ ਸਭਾ ਸਿਰਸ਼ ਛਡਾਵੈ ਮਹੱਲਾ ਪੰਜਵਾ ਪੰਡਿਤ ਖਾਏ ਬਹੁਤੀ ਰਾਈ ਕੋਰੜ ਮੋੜ ਜਨੇਹਾ।

ਜਿਸ ਤੁਰ ਮਸਤਕ ਹੋਵੇ ਲਿਖਿਆ ਤੇ ਸਤਿਗੁਰੂ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰੂ ਧੂਰੇ ਕੀ ਜਿਸ ਪ੍ਰਭ ਕਿਰਪਾਲ ਹੋਵੇ ਤੇ ਸਰੀਰ ਦੇ ਸੁਨੇਹ ਸੇਹਾ ਆਵਣ ਜਾਣਾ ਤਿਸ ਦਾ ਕੱਟੀਐ ਸਦਾ ਸਦਾ ਸੁਖ ਰਹੋ ਹੈ ਪੌੜੀ ਜੋਤ ਦੇ ਪਾਣਾ ਜੰਤ ਸੋਤ ਬੂਜਈ ਜੋਤ ਦੇ ਪਾਣਾ ਜੰਤ ਸੁਧਰ ਗੈ ਸੀ ਜਾਈ ਜਿਸ ਨੂੰ ਤੇਰੀ ਨਦਰ ਹੋਮੈ ਨਦਰ ਹੋਮੈ ਤਿਸ ਗਏ ਜਿਸ ਨੂੰ ਤੂੰ ਸੰਤੁਸ਼ਟ ਕਰਮਲ ਤਿਸ ਗਏ ਜਿਸ ਕੈ ਸਵਾਮੀ ਵਾਲੈ ਨਿਰਭਉ ਸੋ ਹੈ।

ਜਾਏ ਵਡਭਾਗੀ ਤੇ ਸੰਤ ਜਾਣੇ ਜਿਨ ਮਨ ਉਠਾਇਆ ਜਲ ਧਰਮੇ ਰਵ ਰਿਹਾ ਦੂਜਾ ਕੋਈ ਨਾ ਹੈ ਨਾਮ ਧਿਆਇ ਨਾਮ ਉਚਰਾ ਨਾਨਕ ਖਸਮ ਰਜਾਏ ਪੌੜੇ।

ਜਿਸਨੂੰ ਤੇਰੀ ਨਧਣ ਲੇਖਾ ਪੁੱਛੀ ਹੈ, ਜਿਸਨੂੰ ਤੇਰੀ ਖੁਸ਼ੀ ਤਿੰਨੋ ਦਿਖੁੰਚੀ ਹੈ, ਜਿਸਨੂੰ ਤੂੰ ਪ੍ਰਬਲ ਤਿਸ ਗਮੋ ਛੰਦਗੀ, ਜਿਸਨੂੰ ਤੇਰੀ ਮਿਹਰ ਸੁ ਤੇਰੀ ਬੰਦਗੀ। ਇਸ ਲੋਕ ਮਹੱਲਾ ਪੰਜਵਾਂ। ਉਹ ਕਿਰਪਾ ਸਵਾਮੀ ਮੇਰੇ ਸੰਤਾ ਸੰਗ ਵਿਹਾਵੇ, ਤੂੰ ਤਾਂ ਭੁਲੇ ਜਮ ਜਮ ਮਰਦਾ, ਤੈਨੂੰ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾਂ। ਸਤਿਗੁਰੂ ਸਿਮਰੋ ਆਪਣਾ ਖਟੇ ਘਟ ਘਟ ਘਾਟ, ਹਰ ਹਰ ਨਾਮ ਜਪੰਦੇ ਆ ਕੁਝ ਬੰਦੇ ਆ ਕੋਈ ਨਬੰਦੇ ਵਾਟ ਪੌੜੀ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉੱਧਰ ਮਾਏ, ਸੁਣ ਕੇ ਜਮਕੇ ਦੂਤ ਨਾ ਇਤਰੇ ਚੜ ਜਾਏ, ਭੋਜਨ ਵਿਖਮ ਸਕਾ ਗੁਰ ਸ਼ਬਦ ਦੀ ਪਾਰ ਪਾਏ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ, ਕਲ ਮੈਂ ਉਪਨ ਗੁਣ ਗੋਬਿੰਦ ਗਾਏ, ਸਭ ਸੈਨੋ ਕਿਰਪਾਲ ਸਮਲ ਸਾਏ ਸਾਏ ਬਿਰਤਾ ਕੋਈ ਨਾ ਜਾਏ, ਜੇ ਆਵੇ ਤੁ ਦਿਆਏ ਸਲੂਕ ਮਹੱਲਾ ਪੰਜਵਾਂ। ਦੂਜਾ ਤਿਸਨਾ ਬੁਝਾਏ ਪਾਰ ਬ੍ਰਹਮ ਨਾਮ ਦੇ ਆਧਾਰ, ਅਗਮ ਗੋਚਰ ਸਾਹਿਬ ਸਮਰਾ ਸਜਦਾ ਤਾਰ, ਤੂੰ ਨਿਚ ਨਿਰਵੈਰ ਸੱਚ ਸੱਚਾ ਤੂੰ ਦਰਬਾਰ, ਕੀਮਤ ਕਹਿ ਨਾ ਜਾਏ ਅੰਤ ਨਾ ਪਾਰਾ ਵਾਰ, ਪ੍ਰਭ ਛੋੜ ਹੋਰ ਜੇ ਮੰਗਣਾ ਸਭ ਕਿਆਰਾ ਸ਼ਾਰ।

ਸਰਾਮਿਤ ਹਰ ਕਾ ਕੀਰਤਨ ਗਾਇ ਅਵਰ ਸਿਆਣੂ ਛੱਡ ਦੈ ਨਾਨਕ ਕੁਦਰਤ ਨਾਇ ਪੌੜੀ ਨਾ ਤੂੰ ਆਵੇ ਬਸ ਬਹੁਤ ਕਿਨਾਵਨੈ ਨਾ ਤੂੰ ਆਵੇ ਬਸ ਵੇਦ ਪੜਾਵਨੈ ਨਾ ਤੂੰ ਆਵੇ ਬਸ ਤੀਰਥ ਨਾਈਐ ਨਾ ਤੂੰ ਆਵੇ ਬਸ ਧਰਤੀ ਤਾਈਐ ਨਾ ਤੂੰ ਆਵੇ ਬਸ ਕਿਤੇ ਸਿਆਣਪੈ ਨਾ ਤੂੰ ਆਵੇ ਬਸ ਬਹੁਤਾ ਦਾਨ ਦੈ ਸਭ ਕੁ ਤੇਰੇ ਵਸ ਅਗਮ ਗੋਚਰ ਤੂੰ ਭਗਤਾਂ ਕੇ ਵਸ ਭਗਤਾਂ ਦਾਨ ਤੇਰਾ ਸਲੂਕ ਮਹੱਲਾ ਪੰਜਵਾ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇ ਨੇ ਗੁਰ ਕਾ ਸ਼ਬਦ ਮਤਰਸ ਕਾ

ਸੋਖ ਹਰ ਪਿਆਨੰਦ ਹੁਕਮੇ ਜਪੈ ਨਿਰੋਧਰ ਗੁਰਮੰਤ ਹੁਕਮੇ ਆਉਣ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਏ ਪਾਉੜੇ ਹੋਂ ਤਿਸ ਢਾਡੀ ਗੁਰਬਾਨ।

ਸੋ ਢਾਡੀ ਪਾਗਠ ਦੇ ਸੱਚਾ ਦੁਆਰ ਬਾਰ ਉਹ ਢਾਡੀ ਤੂੰ ਧਿਆਏ ਕਹਿਲਾਨੇ ਦਿਨ ਰਹਿ ਨਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਹਰਿ ਦਲਿਵੇ ਧਾਰ ਸੋ ਢਾਡੀ ਗੁਣਵੰਤ ਜਿਸਨੂੰ ਪ੍ਰਭ ਪਿਆਰੇ ਮਹਿ ਸਲੂਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਅਮਰਾਸੀ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰ ਹਰੀ ਆਠ ਪੈਰ ਗੁਣ ਗਾਉ ਉਪਦੇਸ਼ ਨੂੰ ਤੁਮ ਗੁਰਸਿੱਖੋ ਸੱਚਾ ਸੁਭਾਉ ਦਿਨ ਪਦਾਰਥ ਸਫਲ ਹੋਏ ਮਨ ਮੈਂ ਲਾਇਓ ਪਾਉ ਦੂ ਸੁਖ ਸਹਿਜ ਨਿਰਘਣ ਪ੍ਰਭ ਜਪਣਿਆ ਦੁਖ ਜਾਏ ਨਾਨਕ ਨਾਮ ਜੋ ਸੁਖ ਉਪਜੇ ਦਰਗੇ ਪਾਈ ਤਾਉ ਮਹੱਲਾ ਪੰਜਵਾ ਨਾਨਕ ਨਾਮ ਦਿਹਾਈ ਹੈ ਗੁਰਪੂਰਾ ਮਤ ਦੇ ਭਾਣੇ ਜਪ ਤਾ ਸੰਜਮ ਭਾਣੇ ਹੀ ਕਰ ਲੈ ਭਾਣੇ ਜੋਣ ਪਵਾਈ ਹੈ ਭਾਣੇ ਬਖਸ਼ ਕਰੇ ਭਾਣੇ ਦੁੱਖ ਸੁਖ ਭੋਗੀ ਹੈ ਭਾਣੇ ਕਰਮ ਕਰੇ ਭਾਣੇ ਮਿੱਟੀ ਸਾਜਕੈ ਭਾਣੇ ਜੋਤ ਰਹਿ ਭਾਣੇ ਭੋਗ ਗਾਇੰਦਾ ਭਾਣੇ ਮਣੇ ਕਰੇ ਭਾਣੇ ਨਰਕ ਸੁਰਗੇ ਉਤਾਰੇ ਭਾਰੇ ਧਰਨ ਕਰੇ ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰੜੇ ਹੈ ਪੌੜੀ ਵਡਿਆਈ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ।

ਪਸੂ ਪੁਰੇ ਦਾ ਗਿਆਨ ਉਦਾਰ ਏਖਿਣ ਹੈ। ਦਿਨ ਸਰਹਿਣ ਤੇਰਾ ਨਾਉ ਸਦਾ ਸਤ ਜਾਪੀ ਹੈ, ਤਿਸ ਨਾਲ ਭੁਗ ਵਿਕਰਾਲ ਨਾ ਇਤਰ ਧਰਾਪੀ ਹੈ। ਰੋਗ ਸੋਗ ਦੁੱਖ ਹੋਉਂਜੈ, ਜਿਸ ਨੂੰ ਮਨ ਵਸੈ ਤਿਸੇ ਪ੍ਰਭਾਵਤ ਨਾਲ ਲਾਲ ਜੋ ਗੁਰ ਸ਼ਬਦੀ ਰਸੈ। ਖੰਡ ਬ੍ਰਹਮੰਡ ਬੇਅੰਤ ਉਦਾਰ।

ਸੱਜਣ ਕੂਏ ਪੌੜੇ। ਜਿਸ ਤੂੰ ਉੱਠਾ ਚੇਤੇ ਤਿਸ ਗਏ ਦਰਦ ਨਿਵਾਰਨ, ਜਿਸ ਤੂੰ ਉੱਠਾ ਚੇਤਾ ਤਿਸ ਕਦੇ ਨਾ ਹਾਰਨ। ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨ, ਜਿਸ ਨੂੰ ਲਾਏ ਸੱਚ ਅਤੇ ਸੱਚ ਸੰਭਾਲਣ। ਜਿਸ ਆਇਆ ਹੱਥ ਨਿਦਾਨ ਸੋ ਰਹਿਆ ਭਾਲਣ, ਜਿਸਨੂੰ ਇੱਕੋ ਰੰਗ ਭਗਤ ਸੋ ਜਾਲਣ। ਉਹ ਸਭਨਾ ਕੀਰੇ ਨੇ ਬਿਰਹੀ ਚਾਲਣ, ਸਭ ਤੇਰੇ ਚੋਜ ਵਿਡਾਨ, ਸਭ ਤੇਰੇ ਚੋਜ ਵਿਡਾਨ, ਸਭ ਤੇਰਾ ਕਾਰਨ। ਸਲੋਕ ਮਹੱਲਾ ਪੰਜਵਾਂ। ਪੁਸਤਤ ਨਿੰਦਾ ਨਾਨਕ ਜੀ, ਮੈਂ ਹਵ ਵੰਗਜਾਈ ਛੋੜਿਆ, ਹਵ ਕੀ ਤਿਆਗੀ, ਹੱਬੇ ਸਾਹ ਖੁੜਾਵੇ ਡਿੱਠੇ, ਤੋਂ ਪੱਲੇ ਤੁਹਾਡੇ ਲਾਗੀ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜੀਓ ਹੋਂ ਫਾਵੀ ਥੀ, ਬਹੁ ਦਸਾਵਰ ਪੰਦਾ ਤਾਂ ਹੋ ਸੁੱਖ ਸੁਖਾਲੀ ਸੁੱਤੀ, ਜਾ ਗੁਰ ਮਿਲੈ ਸੱਜਣ ਮੈਂ ਲੱਦਾ ਪੌੜੀ। ਸਭੇ ਦੁੱਖ ਸੰਤਾਪ ਜਾ ਤੂੰ ਭੁੱਲੀਏ, ਜੇ ਕਿਚਨ ਲੱਖੋ ਪਾਵੀ ਤਾਂ ਕਹੀ ਨਾ ਭੁੱਲੀਏ। ਜਿਸ ਨੂੰ ਵਿਸਰੇ ਨਾ ਉਸ ਨੂੰ ਤਨ ਕਾਂਢੀ ਹੈ, ਜਿਸ ਨੂੰ ਵਿਸਰੇ ਨਾ ਉਸ ਜੁਨੀ ਹਾਂਡੀ ਹੈ। ਜਿਸ ਕਸਮ ਨੇ ਆਵੇ ਚੇਤ ਤਿਸ ਜਮ ਡੰਡਦਾ, ਜਿਸ ਕਸਮ

ਨਾਨਕ ਮਨ ਭਾਣਾ ਘੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਧ ਪਛਾਣ ਮਹੱਲਾ ਪੰਜਵਾਂ ਪਾਪ ਸੁਹਾਵੇ ਜਾਤੋ ਧਿਰ ਉਲਜੈ ਸੇ ਸੁਹਾਵਾ ਚਰਣੇ ਮੁਖ ਸੁਹਾਵਾ ਜਾਤੋ ਸਤ ਗਾਵੈ ਜੀਉ ਪਿਆ ਤੋ ਸ਼ਰਣੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀ ਆ ਘਰ ਕਵਾ ਬੰਧਾਣ ਬੋੜਨਾ ਧਾਵੀ ਆ ਬਿੰਠੀ ਦੁਰਮਤ ਦੁਰਤ ਸੋਏ ਕੁੜਾਵੀ ਆ ਸੀਲਵੰਤ ਪ੍ਰਧਾਨ ਦੇ ਸਚਾਵੀ ਆ ਅੰਦਰ ਬਾਹਰ ਇੱਕ ਇੱਕ ਰਤਾਵੀ ਆ ਮਨ ਦਸਣੀ ਕੀ ਪਿਆਸ ਚੰਨ ਦਸਾਵੀ ਆ ਸਭੋ ਸੁਭ ਆਪਣੀ ਸ਼ਿੰਗਾਰ ਖਸਮ ਜਾ ਰਾਵੀ ਆ ਮਿਲਿਆ ਸੰਜੋਗ ਜਾਤਿ ਸੁਭਾਵੀ ਆ ਸਲੋਕ ਮਹੱਲਾ ਪੰਜਵਾ ਹਵਗੁਣ ਤੈਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੇ ਵਿਰਦਾ ਤਾਰਨ ਖੋਈ ਜਾ ਚੁੱਕੇ ਸਦਾ ਜਾ ਚੋਵੈ ਮਹੱਲਾ ਪੰਜਵਾ ਦੇਸ ਜਿੰਦੜੀ ਹੁਣ ਮਝੂਨਾ ਗੁਰਸੱਜਣ ਜੀ ਉਤਰਾਇਆ ਹੱਬੈ ਸੁਖ ਸੁਹਿਲੜਾ ਸੁੱਤਾ ਜਿੱਤਾ ਜੱਗ ਸਵਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਜੋ ਭਾਵੇ ਪਾਰ ਬ੍ਰਹਮ।

ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰ ਕੇ ਮਲ ਸਹੀ ਤੇਰਾ ਪ੍ਰਮਾਣ ਕਿਨ ਨਾ ਫੇਰੀ ਹੈ ਕਾਰਨ ਕਰਨ ਕਰੀਮ ਕੁਦਰਤ ਮੇ ਤੇਰੀ ਹੈ ਸਲੋਕ ਮਹੱਲਾ ਪੰਜਵਾ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੇ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾ ਹੱਠ ਮਜਾਹੂ ਮੈਂ ਮਾਨਕ ਲੱਦਾ ਮੂਲ ਨਾ ਕਿੱਦਾ ਮੈਂ ਕੋ ਸਤਿਗੁਰੂ ਦਿੱਤਾ ਧੂਣ ਜਾਈ ਥੀ ਆਤਿੱਤਾ ਜਨ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕੌਣ ਪ੍ਰਗਾਸਿਆ ਸੋ ਅਣ ਦਿਨ ਜਾਗਾ ਲੱਗਾ ਰੰਗ ਚਰਨ ਆਰਬਿੰਦ ਸਾਹਿਬ ਪਰੰਪੋ ਭਾਗਾ ਆਤਮ ਜਿੱਤਾ ਗੁਰਮਤੀ ਆ ਗੰਜਾ ਆ ਗੰਜਤ ਪਾਗਾ ਜਿਸੈ ਧਿਆਇਆ ਪਾਰਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਸਰਮਜ ਨਾਗਾ ਜਿਸ ਪਰ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲ ਹਾਰਨਿਆ ਜਿਸ ਏਵੜ ਭਾਗਾ ਸਲੋਕ ਮਹੱਲਾ ਪੰਜਵਾ।

ਹਰੇ ਦਾ ਨਾਨਕ ਸੱਤੇ ਸਤਸੰਗ ਆਹਰ ਮਹੱਲਾ ਪੰਜਵਾ। ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੇ ਵਿਰਲਾ ਬੁੱਝੇ ਕੋਏ ਪੌੜੀ। ਬੜੀ ਹਵੜਾ ਤਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕਨ ਜਾਪਨ ਕਰਤਬਾ, ਜੀਆਂ ਅੰਦਰ ਜੀਉ ਸਭ ਕੀ ਜਾਣ ਲਾ, ਸਭ ਕੀ ਤੇਰੇ ਵਸ, ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ, ਤੁਦ ਘਰ ਮਾਣ ਮਹਿਤਾ ਤੇਜ ਆਪਣਾ ਆਪ ਜਰ, ਸਰਵ ਕਲਾ ਭਰਪੂਰ ਦਿਸੇ ਜਤ ਕਥਾ, ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ। ਸਲੋਕ ਮਹੱਲਾ ਪੰਜਵਾ। ਛਤੜੀ ਬਾਜ਼ਾਰ ਸੋਹਣ ਵਿੱਚ ਵਪਾਰੀ।

ਸਦਾਇਆ ਤੇ ਸੀਮਾ ਸਮਾਏ ਪੌੜੇ ਸਫਲੇ ਬੁਰਖ ਸੁਹਾਵੜਾ ਹਰ ਸਫਲਾ ਅਮਰਤਾ ਮਨ ਲੋਚਨ ਮਿਲ ਕੇ ਮੁੰਝੇ ਕੀਤਾ ਵਰਣਾ ਚੇ ਨਾ ਬਾਲ।

ਨਾਲੇ ਬਲ ਕੀਤਾ ਦਸਣ ਸੰਤ ਪਿਆਰਿਆ ਤੇ ਉਸਨੂੰ ਹੁਤਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰੂ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਦਕੀ ਤਸਕਰ ਵੈਸੇ ਗਾਏ ਧਰਤੀ ਪਾਰਨਾ ਵਿਆਪਈ ਉਨਕੋ ਲਾਹੂ ਲਾਏ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨ ਧੁੱਖੋ ਮੋਹਲੀ ਲਾਏ ਸੰਕ ਸੰਗੀ ਬੈਸਤੈ ਤਪਤ ਪੁੱਛੇ ਧਰਮ ਰਾਏ ਪੌੜੀ ਆਪੇ ਹੀ ਵੜ ਪਰਿਵਾਰ ਅਭੀ ਕਾਤੀ ਆ ਇੱਕ ਨਾ ਕੀਮਤ ਪਾਇਆ ਆਪੇ

ਧੰਸੋ ਤੇਰੇ ਭਗਤੀ ਨੇ ਸੱਚ ਤੂੰ ਡਿਟਾ ਜਿਸਨੂੰ ਤੇਰੀ ਦਿਆ ਸਲਾਹ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾ ਫਰੀਦਾ ਪੁਮਰੰਗਾਵਲੀ ਮੰਝ ਵਸੂਲਾ ਬਾਹ ਜੋ ਨਰ ਪੀਰ ਨਿਵਾਜਿਆ ਤਿਨਾਂਚਨਾ ਲਾਗ ਮਹੱਲਾ ਪੰਜਵਾ ਫਰੀਦਾ ਅਮਰ ਸੁਹਾਵੜੀ ਸੰਘ ਸਮੁੰਦੜੀ ਦੈ ਵਿਰਲੇ ਕੇ ਪਾਏ ਨੇ ਜਿਨ੍ਹਾਂ ਪਿਆਰੇ ਨੇ ਪਾਵੜੇ ਜਪ ਤਪ ਸੰਜਮ ਦਿਆ ਧਰਮ ਜਿਸ ਦੇ ਸੁਭਾਏ ਜਿਸ ਬੁਝਾਏ ਅਗਨੇ ਆਪ ਸੋ ਨਾਮ ਦਿਆਏ ਅੰਤਰ ਜਾਗਿਆ ਅੰਤਰ ਜਾਮੀ ਅਗਮਰ ਪੁਰਖ ਇੱਕ ਦ੍ਰਿਸ਼ ਦਿਖਾਏ ਸਾਧ ਸੰਗਤ ਕੇ ਆਸਰ ਪ੍ਰਭ ਸੋ ਰੰਗ ਲਾਏ ਔਗੁਣ ਕਟਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਪਉ ਕਟਿਨ ਫਿਰ ਜੋੜ ਨਾ ਪਾਏ ਅੰਧ ਕੂਬ ਤੇ ਕਾਢਿਨ ਲੜਿਆ ਫੜਾਏ ਨਾਨਕ ਬਖਸ਼ ਮਿਲਾਏ ਰੱਖੇ ਗਲ ਲਾਏ ਸਲੋਕ ਮਹੱਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂ ਲੈ ਨਾਨਕ ਵਿਰਲੇ ਪਾਈ ਹੈ ਤੇ ਜਨ ਕੀ ਮੂਲ ਮਹੱਲਾ ਪੰਜਵਾ ਅੰਦਰੋਂ ਵਿਦਾ ਅੰਦਰ ਵਿਦਾ ਸੱਚ ਨਾਏ ਬਾਹਰ ਭੀ ਸੱਚ ਰਿਠੋਮ ਨਾਨਕ ਰਵਿਆ ਹਬ ਥਾਏ ਵੰਤਨ ਤੀ ਮੁਰੋਮ ਪੌੜੀ ਆਪੇ ਕੀ ਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਭਤਿਆ ਆਪੇ ਸੋਣਾ ਮੰਝ ਆਪੇ ਬਾਹਰ ਆਪੇ ਜਾਣੈ ਦੂਰ ਆਪੇ ਜਾਹਰ ਆਪੇ ਹੋਵੈ ਗੁਪਤ ਆਪੇ ਪ੍ਰਗਟੀ ਹੈ ਕੀਮਤ ਕਿਸੇ ਨਾ ਪਾਏ ਤੇਰੀ ਥੱਟੀ ਹੈ ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਵਰਤੇ ਇੱਕ ਇੱਕੋ ਇੱਕ ਤੋਂ ਸ਼ੁੱਧ ਰਾਮ

ਵੇਖਿਆ ਵੋ ਹੋਏ ਜਕੀਵ ਦੇ ਤੇ ਗੁਨਾ ਸਤ ਭੈਣ ਭਰਾਵ ਹੈ ਰੰਗਤ ਦਾਨ ਭੜੀਮ ਦੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲਹਿਣੇ ਧਰਿਓ ਛਤ ਸਿਰ ਕਰ ਸ਼ਕਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀਂਦੇ ਗੁਰ ਸਿਚੇਲੇ ਰਹਿਰਾ।

ਜੁਗਤ ਸਾਏ ਸਾਹੇ ਜੋਤ ਊਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਝੂਲੇ ਸੋ ਸਤ ਨਿਰੰਜਣੀ ਮਲ ਤਖਤ ਪੈਟਾ ਗੁਰ ਹੱਟੀ ਹੈ ਕਰੈ ਜੇ ਗੁਰ ਫਰਮਾਇਆ ਸਿਰ ਜੋਗ ਅਲੋਣੀ ਚੱਟੀ ਹੈ ਲੰਗਰ ਚਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ ਖਰਚੇ ਦਿੱਤ ਖਸਮ ਦੀ ਆਪ ਕਹਿਦੀ ਖੇਰ ਦੁਪੱਟੀ ਹੈ ਹੋਵੈ ਸਿਫਤ ਖਸਮ ਦੇ ਨੁਰ ਅਰਸੋ ਕੁਰਸੋ ਚੱਟੀ ਹੈ ਤੁਦ ਜੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਚ ਜੇ ਗੁਰ ਫਰਮਾਇਆ ਕਿਉਂ ਇੰਦੂ ਬੋਲੋ ਹੱਟੀ ਹੈ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੂੰਹ ਰੱਟੀ ਹੈ ਦਿਲ ਖੋਟੇ ਆਕੀ ਫਿਰਨ ਮਨ ਪਾਰ ਉਚਾਇਨ ਛੱਟੀ ਹੈ ਜਿਨ ਆਖੀ ਸੋਈ ਕਰੈ ਜਿਨ ਕੀਤੀ ਤਿਨੈ ਥੱਟੀ ਹੈ ਕੌਣ ਹਾਰੈ ਕਿਨ ਵੱਟੀ ਹੈ ਜਿਨ ਕੀਤੀ ਸੁਮੰਨਣਾ ਕੁਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੈ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਹਾਲੀ ਨਾਨਕ ਆਇਆ ਪਲਟ ਕਰ ਮਲ ਤਕ ਪੈਟਾ ਸੇ ਡਾਲੀ ਦਰ ਸੇਵੈ ਉਮਤ ਖੜੀ ਮਸਕ ਲੈ ਹੋਏ ਜਗਾਲੀ ਦਰ ਦਰ ਵੇਸ ਕਸਮ ਦੈ ਨਾਇ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕੀ ਆਲੀ ਗੁਰਸਿੱਖਾਂ ਕੇ ਮੁਖ ਉਜਲੈ ਮਨਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕੇ ਕਿਉਨ ਨਾਨਕ ਈਸਰ ਜਗਨਨਾਥ ਉਚਹਦੀ ਵੈਨ ਵਿਰਕਿਉਨ ਮਧਾਨਾ ਪਰਬਤ ਕਰ ਨਿੱਤਰ ਬਾਸਕ ਸ਼ਬਦ ਰਿੜਕਿਉਣ ਚਹੁਦੈ ਰਤਨ ਨਿਕਾਲਿਅਨ ਕਰ ਆਵਾ ਗੌਣ ਚਿਲਕਿਉਨ ਕੁਦਰਤ ਆਹੇ ਵਖਾਲੀਅਨ ਜਿਣ ਏਵਡ ਪਿੰਡ ਠਿਨ ਠਿਨਕਿਉਨ ਲਹਿਨੇ ਧਰਿਉਨ ਛਤਰ ਸਿਰ

ਹੈ ਸਭ ਉਮਤ ਵੇਖੋ ਜੀ ਕੋਈ ਨਾ ਕਿਉਂ ਨਾ ਜਾਸ ਦੋਸਤਾਂ ਲਹਿ ਨਾ ਟਿਕਿਓਨ ਫਿਰ ਵਸਾਇਆ ਫਿਰ ਆਨ ਸਤਿਗੁਰ ਖਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲਭ ਵਿਨਾਹੇ ਮਾਨਸਾ ਜੋ ਪਾਣੀ ਬੂਰ ਵਰਿਆ ਹੈ ਵਿੱਚ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹੱਥ ਨਾ ਜਿਤ ਸੋ ਹਾਥ ਨਾ ਲੱਭਈ ਤੋ ਉਹ ਠਰੂਰ ਨੌਨਦ ਨਾਮ ਨਦਾਨ ਹੈ ਤੁਧ ਵਿੱਚ ਪਰ

ਕਾ ਡੂਰ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਪਿਓ ਦਾਦੇ ਜੇ ਵਿਆਹ ਪੋਤਾ ਪਰਵਾਨ, ਜਿਨ ਬਾਸਕ ਨੇਤਰੇ ਕੱਤਿਆ ਕਰਨੇ ਹੀ ਤਾਨ, ਜਿਨ ਸਮੁੰਦ ਵਰੁਲਿਆ ਕਰ ਮੇਨ ਮਦਾਨ, ਚਹੁਦੈ ਰਤਨ ਨਕਾਲੇਅਨ ਕੀ ਤੋਨ ਚਾਨਾਨ, ਘੋੜਾ ਕੀ ਤੋ ਸਹਿਜਦਾ ਜਤ ਕੀਓ ਪਲਾਨ, ਤਨਖ ਚੜਾਇਓ ਸਤ ਦਾ ਜਸ ਹੰਦਾ ਬਾਨ, ਕਲ ਵਿੱਚ ਤੂੰ ਆਧਾਰ ਸਾ ਚੜਿਆ ਰੇ ਭਾਨ, ਸਤ ਹੋ ਖੇਤ ਜਮਾਇਓ ਸਤ ਹੋ ਸ਼ਾਵਾਨ, ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਨ, ਚਾਰੇ ਕੁੰਡਾ ਸੂਜੀ ਅਸ

ਪੁਰਖ ਸੁਜਾਨ ਚੱਖੜ ਵਾਉ ਨਾ ਡੋਲਈ ਪਰਬਤ ਮਹਿਰਾਨ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਕੜ ਸੁਜਾਨ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇ ਵਿਹਾ ਪੋਤਰਾ ਪਰਵਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨ

ਮਾਰ ਕੱਢੇ ਤੁਦ ਸਾਪੁਰ ਵਾਰਿਆ। ਤਨ ਸੁਤ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿੱਠਾ ਤਾਂ ਮਨ ਸਾਧਾਰਿਆ, ਚਾਰੇ ਜਾਗੇ ਚਉ ਜਗੀ, ਪਰ ਚਾਇਨ ਆਪੇ ਹੋਆ, ਆਪੀ ਨੇ ਆਪ ਸਾਜਿਉਨ, ਆਪੇ ਹੀ ਥਮਕਲੋਆ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ, ਸਭ ਅਮੁੱਤ ਆਵਣ ਜਾਵਣੀ, ਆਪੇ ਹੀ ਨਵਾਂ ਨਰੂਆ। ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੂਆ, ਉਗਵਣੋ ਤੇ ਆਥਵਣੋ,

ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਕਾਇਆ ਕਾ ਲਾਲਨ ਲਾਹਨ ਮੇਲਿਓ ਗੁਰ ਕਾ ਸ਼ਬਦ ਗੜ ਕੀ ਨਰੇ ਤਿਸਨਾ ਕਾਮ ਕ੍ਰੋਧ ਮਤ ਮਤ ਸਰ ਕਾਟ ਕਾਟ ਕਸਤੀ ਨਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਕੋ ਜਪ ਤਪ ਦਿਓ ਦਲਾਲੀ ਰੇ ਇੱਕ ਬੂੰਦ ਮਰ ਇੱਕ ਬੂੰਦ ਭਾਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਉ ਪਵਨ ਚਤੁਰਦਾਸੀ ਮਟ ਪਾਠੀ ਕੀਨੀ ਪਵਨ ਚਤੁਰਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਿਜ ਧੁਨ ਲਾਗੇ ਸੁਖ ਮਨ ਪੋਚਨ ਹਾਰੀ ਰੇ ਤੀਰਥ ਵਰਤ ਨੇਮ ਸੁਚ ਸੰਜਮ ਰਵ ਸਸ ਗਹਿਨੇ ਦਿਓ ਰੇ ਸੁਰਤ ਪਿਆਰ ਸੁਧਾਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਚਰ ਧਾਰ

ਬੀਬੀ ਆਕਾਸ ਮੱਦੀ ਭਰਮੀ ਲੈ ਪੰਚ ਜਨਾ ਸਿਉ ਬਾਤ ਬਤਊਆ ਬਤਊਆ ਚੀਤ ਸੋ ਡੋਰੀ ਰਾਖੀ ਲੈ ਮਨ ਰਾਮਨ ਮਨ ਰਾਮ ਨਾਮਾ ਬੇਦੀ ਲੈ ਜੈਸੇ ਕਣਕ ਕਲਾ ਚਿਤ ਮਾਂਡੀ ਲੈ ਰਹਾਉ ਆ ਨੀਲੇ ਕੁੰਭ ਭਰਾਈ ਲੈ ਉਦਕ ਰਾਜ ਕੁਆਰ ਪਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਲੈ ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛਾਡੀ ਲੈ ਪਾਂਚ ਕੋਸ ਪਰ ਗਊ ਚਰਾਵ ਚੀਤ ਸੁਬਸ਼ਰਾ ਰਾਖੀ ਲੈ ਕਹਿਤ ਨਾਮ ਦਿਓ ਸੁਨੋ ਤ੍ਰਿਲੋਚਨ ਬਾਲਕ ਪਾਲਨ ਪੌੜੀ ਲੈ ਅੰਤਰ ਬਾਰ ਕਾਜ ਗੁਰੂ ਦੀ ਚੀਤ ਸੁਬਾਰਕ ਰਾਖੀ ਲੈ ਵੀਰ ਪੁਰਾਣ ਸ਼ਾਸਤਰ ਅਨੰਤਾ ਗੀਤ ਕਵਿਤਨਾ ਗਾਵੋ ਗੁ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੈਨ ਵਜਾਵੋ ਗੁ ਵੈਰਾਗੀ ਰਾਮ ਮੈਂ ਗਾਵੋ ਗੁ ਸ਼ਬਦ ਅਤੀਤ ਅਨਾਹਦ ਰਾਤਾ ਅਕੁਲ ਕਹਿ ਕਰ ਜਾਵੋ ਗੁ ਰਹਾਉ ਇੜਾ ਪਿਗਲਾ ਔਰ ਸੁਖਮਨਾ ਪੌਨੇ ਬੰਦ ਰਹਾਉ ਗੁ ਚੰਦ ਸੂਰਜ ਦੋ ਸਮਕਰ ਰਾਖੋ ਬ੍ਰਹਮ ਜੋਤ ਮਿਲ ਜਾਓ ਗੁ ਤੀਰਥ ਦੇਖਣਾ ਜਲ ਮੈਂ ਪੈਸੋ ਜੀ ਚੰਤਨਾ ਸਤਾਵੋ ਗੁ ਅੜਸਾ ਤੀਰਥ ਗੁਰੂ ਦਿਖਾਏ ਘੱਟ ਹੀ ਪੀਤਰਣਾਓ ਗੁ ਪੰਚ ਸਾਹਿ ਜਨਕੀ ਸੁਭਾ ਭਲੋ ਭਲੋ ਨਾ ਕਹਾਵੋ ਗੁ ਨਾਮਾ ਕਹੇ ਚਿਤ ਹਰ ਸਿਉ ਰਾਤਾ ਸੁਨ ਸਮਾ ਸਮਾਓ ਗੁ ਮਾਏ ਨਾ ਹੋਤੀ ਭਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨੀ ਹੋਤੇ ਤੁਮ ਨੀ ਹੋਤੇ ਕਮਨ ਕਹਾਂ ਤੇ ਆਇਆ ਰਾਮ ਕੋਈ ਨਾ ਕਿਸੇ ਹੀ ਕੀਰਾ ਜੈਸੇ ਤਰਵਰ ਪੰਖ ਮਸੀਰਾ ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਸਾਸਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਪੂਚਰ ਤੁਲਸੀ ਮਾਲਾ ਗੁਰਸ ਪ੍ਰਸਾਦੀ ਪਾਇਆ ਨਾਮਾ ਪ੍ਰਣੇ ਪਰਮ ਤੱਤ ਹੈ ਸਤਿਗੁਰੂ ਹੋਏ ਲਿਖਾਇਆ ਰਾਮ ਕਲੀ ਕਰ ਦੂਜਾ ਬਨਾਰਸੀ ਤਪ ਕਰੇ ਉਲਟ ਤੀਰਥ ਮਰੈ ਅਗਨ ਦਹਿਕਾਇਆ ਕਾਲ ਵਕੀਜੈ ਕਾਇਆ ਕਲਪ ਕੀਜੈ ਅਸੂਮੇ ਜਗ ਕੀਜੈ ਸੋਨਾ ਗਰਭਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨ ਕੀਜੈ ਹਰ ਕਾ ਨਾਮ ਨਿਤ ਨਿਤੈ ਲੀਜੈ ਰਹਾਉ ਗੰਗਾ ਜੋ ਗਦਾ ਵਰਜਾਈਐ ਕੁੰਭ ਜੋ ਕਿਦਾਰ ਨਹੀਐ ਗੌਮਤੀ ਸਹਿਸ ਗਊ ਦਾਨ ਕੀਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੇ ਰਾਮ ਨਾਮ ਸਰ ਤਉ ਨ ਪੂਜੈ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤੈ ਕੀਜੈ ਆਤਮਾ ਜੋ ਨਿਰਮਾਇਲ ਕੀਜੈ ਆਬਰ ਆਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ ਮਨੇ ਨਾ ਕੀਜੈ ਰੋਸ ਜਮੇ ਨਾ ਦੀਜੈ ਦੋਸ ਨਿਰਮਲ ਨਿਰਵਾਨ ਪਦ ਛੀਨ ਲੀਜੈ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪ੍ਰਣਵੇ ਨਾਮਾ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜੀਐ ਗੁਣੀਐ ਨਾਮ ਸਭ ਸੁਣੀਐ ਅਨਪੋ ਪਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੈ ਦੇਵ ਸੰਸੇ ਗਾਂਠ ਨ ਛੂਟੈ ਕਾਮ ਕ੍ਰੋਧ ਮਾਇਆ ਮਦਮਦ ਸਰ ਇਨ ਪੰਚੋ ਮਿਲੂਟੈ ਰਹਾਉ ਹਮ ਬੜ ਕਬ ਕਲੀਨ ਹਮ ਪੰਡਤ ਹਮ ਜੋਗੀ ਸਨੇ ਅਸੀ ਗਿਆਨੀ ਗੁਣੀ ਸੂਨ ਹਮ ਦਾਤੈ ਹੇ ਬੁਧ ਕਵੇ ਨਾ ਨਾਸੀ ਕਹ ਰਵਿਦਾਸ ਬੈ ਨਹੀਂ ਸਮਝਸ ਫੂਲ ਪਰੈ ਜਸ ਬੋਰੈ ਮੋ ਅਦਾ ਨਾਮ ਨਾਰਾਇਣ ਜੀਵਨ ਪ੍ਰਾਣ ਤਨ ਮੋਰੇ ਰਾਮ ਕਲੇ ਬਾਣੀ ਬੇਣੀ ਜਿਉ ਕੀ ਓਅੰਕਾਰ ਸਤਿਗੁਰ ਪ੍ਰਸਾਦ ਇੜਾ ਪਿਗੁਲਾ ਔਰ ਸੁਖਮਨਾ ਤੀਨ ਬਸੈ ਇਕਠਾਈ ਬੇਣੀ ਸੰਗਮ ਤੇ ਪਰਾਗ ਮਨ ਮੱਜਣ ਕਰੇ ਤਥਾਈ ਸੰਤੋ ਤਹਾਂ ਨਿਰੰਜਣ ਰਾਮ ਹੈ ਗੁਰਗਮ ਚੀਨੈ ਬਿਰਲਾ ਕੋਈ ਤਹਾ ਨਿਰੰਜਨ ਰਮਈਆ ਹੋਏ ਰਹਾਉ ਦੇਵ ਸਥਾਨੇ ਕਿਆ ਨਿਸਾਨੀ ਤੇ ਬਾਜੇ ਸ਼ਬਦ ਅਨਾਹਦ ਬਾਣੀ ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੇ ਗੁਰਮੁਖ ਜਾਣੀ ਉਪਜੇ ਗਿਆਨ ਦੁਰਮਤ ਸ਼ੀਜੈ ਅੰਮ੍ਰਿਤ ਰਸ ਗਗਨੰਤਰ ਪੀਜੈ ਇਸ ਕਲਾ ਜੋ ਜਾਣੇ ਪਿਓ ਬੇਟੇ ਤਾਸ ਪਰਮ ਗੁਰਦੇਵ ਦਸਮ ਦੁਆਰਾ ਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰੇ ਆਲਾ ਆਲੇ ਪੀਤਰ ਥਾਤੀ ਜਾਗਤ ਰਹੇ ਸੁਖ ਬੁਨਾ ਸੋਵੈ ਤੀਨ ਤਲੋਕ ਸਮਾਦ ਪਲੋਵੈ ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉਲਟ ਸੁਨ ਮੈਂ ਗਏ ਜਾਗਤ ਰਹੇ ਨਾ ਅਲੀਆ ਭਾਖੇ ਪਾਂਚੋ ਇੰਦਰੀ ਬਸਕਰ ਰਾਖੇ ਗੁਰ ਕੀ ਸਾਖੀ ਰਾਖੇ ਚੀਤ ਮਨ ਤਨ ਰਪੈ ਕ੍ਰਿਸ਼ਨ ਪ੍ਰੀਤ ਕਿਰਸਨ ਪ੍ਰੀਤ ਕਾਰ ਪਵਲ ਪਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਏ ਹਾਰੇ ਅਸੁਰ ਨਦੀ ਕਾ ਬੰਦੇ ਮੂਲ ਪਸ਼ਮ ਫੇਟ ਚੜਾਵੇ ਸੂਰ ਅਜਰ ਜਰੈ ਸੋ ਨਿਚਰ ਝਰੈ ਜਗਨਾਥ ਸਿਉ ਗੋਸ਼ਟ ਕਰੈ ਚੌਮਕ ਦੀਵਾ ਜੋ ਦੁਆਰ ਪਲੂ ਅਨੰਤ ਮੂਲ ਵਿਚਕਾਰ ਸਰਬ ਕਲਾ ਲੈ ਆਪੇ ਰਹੇ ਮਨ ਮਾਨਕ ਰਤਨਾ ਮੈਂ ਗੁਹੈ ਮਸਤਕ ਪਦਮ ਦੁਆਲੇ ਮਨੀ ਮਾਹੇ ਨਿਰੰਜਨ ਤ੍ਰਿਪਵਨ ਤਨੀ ਪੰਚ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਗਨ ਗਾਜੇ ਦਲ ਮਲ ਦੇ ਤੂ ਗੁਰਮੁਖ ਗਿਆਨ ਬੈਣੀ ਜਾਚੇ ਤੀਰਾ ਨਾਮ ਰਾਗ ਨੱਟ ਨਾਰਾਇਣ ਮਹੱਲਾ ਚੌ

ਜਿਨ ਕੋ ਤੁਮਰੇ ਵੱਡ ਵੱਡ ਵੱਡ ਕਟਾਕ ਹੈ ਤੇ ਗੁਰਮੁਖ ਹਰ ਸਿਮਰਨ ਹੈ। ਹੇ ਪਰਪੰਚ ਕੀਆ ਪ੍ਰਭ ਸਵਾਮੀ, ਸਭ ਜਗ ਜੀਵਨ ਜੁਗੜੈ, ਜਿਉ ਸਲਲੇ ਸਲਲ ਉੱਠ।

ਰਾਘਨਾਥ ਨਾਰਾਇਣ ਮਹਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਹਉ ਕਿਆ ਜਾਣਾ ਕਿਆ ਭਾਵ ਹੈ ਮਨ ਪਿਆਸ ਪੁੱਤ ਪਸਾਵੇ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉੱਪਰ ਉੱਚਿਆਵੇ ਕਿਰਪਾ ਕਰੋ ਜਿਸ ਪੁਰਖ ਦਾਤੇ ਸੋ ਸਸ ਸੋਸ ਦਸ ਦਤ ਉੱਤਿਆਵੇ ਕਵਨ ਜੋ ਕਵਨ ਗਨ ਮਨ ਧਿਆਨਾ ਕਵਨ ਉਨੀ ਇੱਛਾਵੈ ਸੋਹੀ ਜਨ ਸੋਈ ਭਗਤਾ ਇਸ ਉੱਪਰ ਉਂਗਲਾਵੇ ਸਾਈ ਮਤ ਸਾਈ ਪੁਸਿਆਨ ਨਿਮਕਨਾ ਪ੍ਰਭ ਬਸਰਾਵੇ ਸੰਤ ਸੰਗ ਲਗ ਇਸ ਪਾਇਓ ਹਰ ਗੁਰ ਸਦ ਹੀ ਗਾਵੇ ਦੇਖਿਓ ਅਚਰਜ ਮਹਾ ਮੰਗਲ ਰੂਪ ਕਿਸ਼ ਆ ਨਹੀਂ ਦਿਸ ਪਾਵੇ ਕਉ ਨਾਨਕ ਮੂਰਛਾ ਗੁਰ ਲਾਹਿਓ ਤੈ ਗਰਭ ਚੋਨ ਕਹਿ ਆਵੇ ਨਟ ਨਾਰਾਇਣ ਮੱਲਾ ਪੰਜਵਾਂ ਦੁਪਦੇ ਓਅੰਕਾਰ ਗੁਰਪ੍ਰਸਾਦ ਉਲਾਹ ਨੂੰ ਮੈਂ ਕਾਹੂ ਨ ਦੀਓ ਮਨ ਮੀਤ ਤੁਹਾਰੋ ਕੀ ਰਹਾਓ ਆਗਿਆ ਮਾਨ ਜਾਣ ਸੁਖ ਪਾਇਆ ਸੁਣ ਸੁਣ ਨਾਮ ਤੁਹਾਰੋ ਜੀਓ ਈਹਾ ਊਹਾ ਹਰ ਤੁਮ ਹੀ ਇਹ ਗੁਰ ਤੇ ਮੰਤਰ ਦੜੇਓ ਜਬ ਤੇ ਜਾਨ ਪਾਈ ਹੈ ਬਾਤਾ ਤਬ ਕੁਸਰ ਕੀਮ ਸਭ ਥੀਓ ਸਾ ਸੰਘ ਨਾਨਕ ਪ੍ਰਗਸਿਓ ਆ ਨਾਹੀ ਰੇ ਬੀਓ ਰਟ ਮਹੱਲਾ ਪੰਜਵਾ ਜਾ ਕੋ ਤੂੰ ਭਈ ਤੁਮਾਰੀ ਧੀਰ ਜਮਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹਉ ਮੈਂ ਪੀ ਰਹਾਉ ਤੁਝ ਪਜਾਨੀ ਅੰਮ੍ਰਿਤ ਬਾਨੀ ਤ੍ਰਿਪਤੈ ਜਿਉ ਬਾਰਕ ਖੀਰ ਮਾਤ ਪਿਤਾ ਸਾਜਣ ਸੰਤ ਮੇਰੇ ਸੰਤ ਸਹਾਈ ਵੀਰ ਕੁੱਲੇ ਪਰਮ ਪੀਤ ਮਿਲੇ ਗੋਪਾਲਾ ਹੀਰੈ ਬੇਦੇ ਹੀਰ ਬਿਸਮ ਭਈ ਨੰਗ ਸਗਾਵਤ ਠਾਕਰ ਗੁਣੀ ਹੀਰ ਨੱਠ ਮਹਲਾ ਪੰਜਵਾਂ ਆਪਣਾ ਜਨ ਆਪੇ ਆਪ ਧਾਰਿਓ ਆਠ ਪੈਰ ਜਨ ਕੇ ਸੰਗੇ ਵਸਿਓ ਤੇ ਮਨ ਤੇ ਨਾਹੀਂ ਵਸਾਰਿਓ ਰਹਾਓ ਵਰਨ ਤੇ ਨਾਹੀ ਕਿਸ ਪੇਖੋ ਦਾਸ ਗੁਣ ਵਿਚਾਰਿਓ ਕਰ ਕਿਰਪਾ ਨਾਮ ਹਰ ਦਿਓ ਸਹਿ ਸੁਭਾਈ ਸਵਾਰਿਓ ਮਹਾਂਵਿਖ ਅਗਨ ਕਾ ਸਾਕਰ ਤਿਸ ਤੇ ਪਾਰ ਉਤਾਰਿਓ ਪੇਖ ਪਿਕ ਨਾਨਕ ਸਾਨੋ ਪੁਨੇ ਪੁਨੇ ਬਲਹਾਰਿਓ ਨੱਠ ਮਹਲਾ ਪੰਜਵਾਂ ਹਰ ਹਰ ਮਨਵੇ ਨਾਮ ਕੀਓ ਹਰ ਹਰ ਮਨ ਮੈਂ ਨਾਮ ਕਹਿਓ ਕੂਟ ਪ੍ਰਾਧ ਮਿਟੇ ਕਿਨ ਪੀਤਰ ਤਾਂ ਕਾ ਦੁੱਖ ਨਾ ਗਹਿਓ ਤਾਂ ਕਾ ਦੁੱਖ ਨਾ ਰਹਿਓ ਰਹਾਓ ਹੋਜਤ ਖੋਜਤ ਭਇਓ ਬਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏ ਗੁਲਾਗੀ ਹਰ ਚਰਨ ਚਰਨ ਗਹਿਓ ਕਹਿਤ ਮੁਕਤ ਸੁਨਤ ਸੁਨਤੇ ਨਿਸਤਾਰੇ ਜੋ ਜੋ ਸਰਨ ਪਰਿਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਕਉ ਨਾਨਕ ਅਨੰਦ ਪਿਓ ਨੱਟ ਮਹੱਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪੁਨਗਤ ਮੋਰੀ ਰਹਾਓ ਅੰਚਲਾ ਗਹਾਇਓ ਜਨ ਉਪਨੇ ਕੋ ਮਨ ਪੀਤੋ ਪ੍ਰੇਮ ਕੀ ਖੋਰੀ ਜਸ ਕਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹਿ ਕਿਰਪਾ ਨਿਤ ਆਨ ਭੇਖੋ ਹੋਰੀ ਨਾਨਕ ਮੇਲਿਓ ਦਸ ਆਪਣਾ ਰੀਤਨ ਕਬੂਤ ਹੋਰੀ ਨੱਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਾ ਨਾਰਾਇਣ ਕਬੂ ਨ ਬਿਸਰੇ ਮਨ ਮੇਰੇ ਤੇ ਆਠ ਪੈਰ ਗੁਨਗਾਇਨ ਰਹਾਉ ਸਾਧੂ ਧੂਰ ਕਰੋ ਨਿਤ ਮਜਨ ਸਭ ਤਿਲਕ ਪਾਪ ਗਵਾਇਨ ਪੂਰਨ ਪੂਰ ਰਹਿ ਕਿਰਪਾ ਘਟ ਘਟ ਦਿਸ ਸਮਾਇਨ ਜਾਪ ਤਾਪ ਕੂਟ ਪੂਜਾ ਹਰ ਸਿਮਰਨ ਤੁਲਨਾ ਲਾਇਨ ਦੁਇ ਕਰ ਜੋੜ ਕਰ ਨਾਨਕ ਦਾਨ ਮੰਗੇ ਤੇਰੇ ਦਾਸਨ ਦਾਸ ਦਸਾਇਨ ਨਾਟ ਮਹੱਲਾ ਪੰਜਵਾਂ ਮੇਰੇ ਸਰਬ ਸੁਨਾਮ ਨਿਦਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੂ ਦਾਨ ਰਹਾਉ ਸੁਖਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੁਰਖ ਗਾਉ ਕੀਰਤਨ ਪੂਰਨ ਗਿਆਨ ਕਾਮ ਕਲੂਪ ਖੰਡ ਖੰਡ ਕੀਨੇ ਬਿਨਸ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣ ਪ੍ਰਪੰਤਰ ਜਾਮੀ ਜਾਨ ਆਚਰਨ ਕਮਲ ਸੰਸਾਗ ਨਾਨਕ ਸਤਿਗੁਰਬਾਣ ਨੱਟ ਮਹੱਲਾ ਪੰਜਵਾਂ ਹਉ ਵਾਰ ਵਾਰ ਜਾਊ ਗੁਰ ਗੋਪਾਲ ਰਹਾਉ ਮੋਹਿ ਨਿਰਗਣ ਪੂਰਨ ਦਾਤੇ ਦੀਨਾ ਦਾ ਨਾਥ ਦਿਆਲ ਊਠ ਬੈਠ ਸੋ ਜਗ ਜੀ ਪ੍ਰਾਣ ਤਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਦਿਆਲ ਨੱਟ ਪੜਤਾਲ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਉ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਨਾਵੇ ਨੀਤ ਬਿਨਸਿਤ ਪ੍ਰੀਤ ਸਭ ਅਰਪੋ ਮਨ ਤਨਚੀਤ ਰਹਾਉ ਕੋਈ ਵਿਰਲਾ ਪਣਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਜਸਤੀਤ ਹਰ ਭਜ ਜਨ ਪਦਾਰਥ ਜੀਤ ਕੂਟ ਪਤਿਤ ਹੋਹੇ ਪਨੀਤ ਨਾਨਕ ਦਾਸ ਬਲ ਬਲ ਕੀਤ ਨਟ ਅਸਤਰੀਆਂ ਮਹਲਾ ਚੌਥਾ

ਹਰ ਹਰ ਹਰ ਨਾਮ ਉਰ ਧਾਰੇ। ਹਰ ਹਰ ਕਥਾ ਬਣੀ ਅਤਿ ਮਿੱਠੀ, ਜੋ ਗੂੰਗਾ ਗਟਕ ਸੰਮਾਰੇ। ਰਸਨਾ ਸਾਧ ਚਖੇ ਭਾਏ ਦੂਜੇ, ਅਤਿ ਫੀਕੇ ਲੋਭ ਬਿਖਾਰੇ। ਜੋ ਗੁਰਮੁਖ ਸਾਧ ਚਖੇ ਰਾਮ ਨਾਮਾ, ਸਭ ਆਨ ਰਸਾ।

ਹਰ ਮੁਸਕੀ ਮੁਸਕ ਗੰਧਾਰੇ ਤੇਰੇ ਤੇਰੀ ਨਿਰਗੁਣ ਕਥਾ ਕਥਾ ਹੈ ਮਿੱਠੀ ਗੁਰਨੀਕੇ ਬਚਨ ਸੁਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਵਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲਿਆ ਸੰਕੋ ਤਾਰੇ ਸਤਿਗੁਰ ਮਿਲਿਆ ਪਰਮ ਪਦ ਪਾਇਆ ਹੋ ਸਤਿਗੁਰ ਕੈ ਬਲਿਹਾਰੇ।

ਰਹਿਣ ਭਇਆ ਸੁਪਨੰਤਰ ਬਿਕ ਸੁਪਨੈ ਭੀ ਦੁਖ ਸਾਰੇ ਕੱਲਰ ਖੇਤ ਲੈ ਕੂੜ ਜਮਾਇਆ ਸਭ ਕੂੜੇ ਕੇ ਖਲਵਾਰੇ ਸਾਖਰ ਨਰ ਸਾਹਿਬ ਦੁੱਖ ਭੂਕ ਬਖਾਨੇ ਦਰ ਠਾਡੇ ਜਮ ਜੰਦਾਰੇ ਮਨਮੁਖ ਕਰਜ ਚੜਿਆ ਬਿਕ ਭਾਰੇ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗਈ ਕਰ ਸੇਵਕ ਪਗਲਗ ਵਾਰੇ ਜਗਨਾਥ ਸਭ ਯੰਤਰ ਉਪਾਏ ਨਾ ਕੀਨੇ ਸਭ ਨਥਾਰੇ

ਸਤਿਗੁਰ ਗਿਆਨ ਮੱਜਨ ਹੈ ਨਿਖੋ ਮਿਲਕਲ ਮਿਲ ਪਾਪ ਉਤਾਰੇ ਰਹਾਉ। ਸੰਗਤ ਕਾ ਗੁਣ ਬਹੁਤ ਅਧਿਕਾਈ ਪੜਸੂ ਆਗਨ ਕੋ ਉਧਾਰੇ ਪਰਸਨ ਪਰਸ ਪਏ ਕਬੂਜਾ ਕਾਉ ਲੈ ਬੈਕੁੰਠ ਸੁਧਾਰੇ ਅਜਾਮਲ ਪ੍ਰੀਤ ਪ੍ਰੀਤ ਪੁੱਤਰ ਪ੍ਰੀਤ ਕੀਨੀ ਨਰ ਨਾਰਾਇਣ ਬੁਲਾਰੇ। ਮੇਰੇ ਠਾਕੁਰ ਕੈ ਮਨ ਭਏ ਪਾਵਨੀ ਜਮ ਕੰਕਰ ਮਾਰ ਬਿਦਾਰੇ। ਮਾਨੁਖ ਕਥੈ ਕਥੈ ਲੋਕ ਸੁਣਾਵੈ ਜੋ ਬੋਲੈ ਸੋ ਨਾਮ।

ਹਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਪੂਰਵ ਜਨਮ ਪਰਚੂਨ ਕਮਾਏ ਹਰ ਹਰ ਹਰ ਨਾਮ ਪਿਆਰੇ ਗੁਰਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੈ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇਹ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ਨਟ

ਜਿਉਂ ਜਨ ਚੰਦਰਹਾਂਸ ਦੁਖੀ ਆਤ੍ਰਿਕ ਸੱਟ ਬੁੱਧੀ ਆਪਣਾ ਘਰ ਲੁਕੀ ਜਾ ਰੇ। ਜਿਉਂ ਜਨ ਚੰਦਰਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣੇ ਕਰ ਲੁਕੀ ਜਾ ਰੇ। ਪ੍ਰਭ ਕੋ ਜਨ ਅੰਤਰ ਦਲੋਚੈ ਪ੍ਰਭ ਜਨ ਕੇ ਸਾਹਸ ਨਿਹਾਰੇ। ਕਿਰਪਾ ਕਿਰਪਾ ਕਰ ਭਗਦੜਾ ਜਨ ਪੀਛੈ ਜਗ ਨਿਸਤਾਰੇ। ਆਪਣੇ ਆਪਿਆ ਪ੍ਰਭ ਠਾਕੁਰ ਪ੍ਰਭ ਆਪੇ ਸਿਸ਼ਟ ਸੁਹਾਰੇ। ਜਨਾ ਨੂੰ ਕਿਹਾ ਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੇ। ਨਟ ਮਹੱਲਾ ਚੌਥਾ ਆਰਾਮ ਕਰ ਕਿਰਪਾ ਲਿਹੋ ਬਾਰੇ। ਜਿਉਂ ਪਕਰ ਦਰੋਪਤੀ ਦੁਸ਼ਟਾਯਾਨੀ ਹਰ ਹਰ ਲਾਜ ਨਿਵਾਰੇ। ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਕ ਮੰਗੋ ਦਾਨ ਪਿਆਰੇ। ਸਤਿਗੁਰ ਕੀ ਨਿਤ ਸ਼ਰਧਾ ਲਾਗੀ ਮੌਕੋ ਹਾਰ।

ਸਿੰਘ ਪਰਮ ਬਦ ਪਾਇਆ ਗੜ ਮਾਖਣ ਕੀ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀ ਆ ਨਿਤ ਮਲ ਮਲ ਦੇ ਸਵਾਰੇ ਮੇਰੇ ਸਤਿਗੁਰ ਕਹਿ ਮਨ ਬਚਨ ਨਾ ਪਾਏ ਸਾ ਫੋਕਟ ਚਾਰ ਸਿਗਾਰੇ ਮਟਕ ਮਟਕ ਚੱਲ ਸਖੀ।

ਭਵਣ ਸੂਤ ਸਭ ਨੀਕੀ ਕਿਰਿਆ, ਭਵਣ ਸੂਤ ਸਭ ਨੀਕਾ ਕਰਿਆ, ਸਤਿਗੁਰ ਸ਼ਬਦ ਵਿਚਾਰੇ, ਨਿਜ ਕਰ ਜਾਏ ਅੰਮ੍ਰਿਤ ਰਸ ਪੀਆ, ਬਿਨੈ ਨਾ ਜਗਤ ਨਿਹਾਰੇ। ਤਉ ਗੁਣੀ ਸਵਰਣ ਨਹੀਂ ਸਾਕੋ, ਤੁਮ ਮੰਦਰ ਹਮ ਨਿਕ ਕੀਰੇ, ਨਾਨਕ ਕਿਰਪਾ ਕਰੋ ਗੁਰ ਮੇਲੋ, ਮੈਂ ਰਾਮ ਜਪਤ ਮਨ ਧੀਰੇ, ਨਟ ਮਹੱਲਾ ਚੌਥਾ। ਮੇਰੇ ਮਨ ਭਜ ਠਾਕੁਰ ਅਗਮ ਪਾਰੇ, ਹਮ ਪਾਪੀ ਬਹੁ ਨਿਰਗੁਣ ਆਰੇ।

ਸਾਰੇ ਮੇਰ ਸੁਮੇਰ ਮੋਰ ਬਹੁ ਨਾਚੈ ਜਬ ਉਨ ਮੈਂ ਘਨ ਕਨਹਾਰੀ ਸਾਖਤ ਕੋ ਅੰਮ੍ਰਿਤ ਬਹੁ ਸਿੰਚੈ ਸਭ ਡਾਲ ਫੂਲ ਬਿਸਕਾਰੀ ਜਿਉਂ ਜਿਉਂ ਨਿਵੈ ਸਾਖਤ ਨਰ ਸੇਤੀ ਛੇੜ ਛੇੜ ਕੱਢੈ ਬਿਕਮਕਾਰੀ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੈ ਪਰ ਉਪਕਾਰੀ ਸੰਤੈ ਸੰਤ ਮਿਲੈ ਮਨ ਬਿਕਸੈ ਜਿਉਂ ਜਲ ਮਿਲ ਕਮਲ ਸਵਾਰੀ ਲੋਭ ਲੈਰ ਸਭ ਸਵਾਨ ਹਲਕ ਹੈ ਹਲਕਿਓ ਸਭ

ਅਨਕ ਯਤਨ ਕਰ ਰਹੇ ਯਾਰ ਅੰਤ ਨਹੀਂ ਪਾਇਆ, ਹਰਿ ਅਗਮਗ ਮਗ ਆਦਿ ਬੋਧ ਅਦੇ ਸਰ ਪ੍ਰਭ ਰਾਇਆ, ਰਹਾਓ ਕਾਮ ਕ੍ਰੋਧ ਲੋ ਮੋਹ ਨਿਤ ਝਗਰ ਤੇ ਝਗਰਾਇਆ, ਕਾਮ ਕ੍ਰੋਧ ਲੋ ਮੋਹ ਨਿਤ ਝਗਰ ਤੇ ਝਗਰਾਇਆ, ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ, ਸਰਨਾਗਤੀ ਪ੍ਰਭ ਪਾਲ ਤੇ ਹਰ ਭਗਤ ਵਸ਼ਲ ਨਾ ਆਇਆ, ਪ੍ਰਹਿਲਾਦ ਜਨ ਹਰਨਾਖ ਪਕਰਿਆ, ਹਰ ਰਾਖ ਲਿਓ ਤਰਾਇਆ, ਹਰ ਚੇ ਤਰੇ ਮਨ ਮਹਿਲ ਪਾਵਨ, ਸਭ ਦੁਖ ਭੰਜਨ ਰਾਇਆ, ਪਉ ਜਨਮ ਮਰ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਪਾਇਆ, ਹਰ ਪਤਤ ਪਾਵਨ ਨਾਮ ਸੁਆਮੀ, ਪਉ ਭੰਜਨ ਪਉ ਭਗਤ ਭੰਜਨ ਗਾਇਆ, ਹਰ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸਮਾਇਆ।

ਵਡਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲਿਆ ਹਰ ਪ੍ਰਭ ਜਾਤਾ, ਦੁਰਮਤ ਮਹਿਲ ਗਈ ਸਭ ਨੀਕਰ, ਹਰ ਅੰਮ੍ਰਿਤ ਹਰ ਸਰਨਾਤਾ, ਧਨ ਧਨ ਸਾਰ ਜਿਨੇ ਹਰ ਪ੍ਰਭ ਪਾਇਆ, ਤਿੰਨ ਪੁੱਛੋ ਹਰ ਕੀ ਬਾਤਾ, ਭਾਏ ਲਗੋਣਿਤ ਕਰੋ ਜੋ ਦਰੀਆ, ਹਰ ਮੇਲੋ ਕਰਮ ਵਿਧਾਤਾ, ਲਿਲਾਟ ਲਿਖੇ ਪਾਇਆ ਗੁਰ ਸਾਧੂ, ਗੁਰ ਬਚਨੀ ਮੰਤਨ ਰਾਤਾ, ਹਰ ਪ੍ਰਭ ਆਏ ਮਿਲੇ ਸੁਖ ਪਾਇਆ, ਸਭ ਕਿਲ ਪਾਪ ਗਵਾਤਾ, ਰਾਮ ਰਸਾਇਣ ਜਿਨ ਗੁਰਮਤ ਪਾਇਆ, ਤਿਨ ਕੀ ਉੱਤਮ ਬਾਤਾ, ਤਿਨ ਕੀ ਪੰਕਜ ਪਾ ਅੰਕ ਪਾਈਆ, ਵਡਭਾਗੀ ਜਨਾਨਕ ਚਰਨ।

ਮਨ ਭਾਵਨੀ ਹਰਿ ਧਿਆਇਓ ਅਪਰਮ ਪਰੋਪਾਰ ਬ੍ਰਹਮ ਸੁਆਮੀ ਹਰਿ ਅਲਖ ਗੁਰੂ ਲਿਖਾਇਓ ਰਾਹੋ ਹਰਿ ਨੀਚ ਮਦਮ ਕਰਮ ਕੀਏ ਨਹੀਂ ਚੇਤਿਓ ਹਰਿ ਰਾਇਓ ਹਰਿ ਆਨ ਮੇਲਿਓ ਸਤਿਗੁਰ ਕਿਨ ਬੰਧ ਮੁਕਤ ਕਰਾਇਓ ਬ੍ਰਹਮਸਤਕੇ ਤੁਰ ਲਿਖਿਆ ਗੁਰਮਤੀ ਹਰ ਲੈ ਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤ ਪਵਣ ਨਾਮ ਨਰ ਹਾਰ ਮੰਦਭਾਗੀ ਨਹੀਂ ਪਾਇਓ ਤੇ ਭਗਤ ਗਰਭ ਜੋਨੀ ਗਾਲੇ

ਹੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਪਿਆ ਗੁਰ ਪਾਇਆ ਹਰ ਜਪਿਓ ਬ੍ਰਹਮ ਪਹੁ ਪਾਗਾ।

ਬਿਨਸ ਜਾਏ ਪ੍ਰਤਾ ਪੈਡਣ ਧਰਮ ਰਾਏ ਕਾ ਲਾਗਾ ਸਤ ਸੰਗਤ ਬਰੀਜ਼ਾਦ ਅਦਗੂੜੀ ਜੋ ਰੰਗ ਮਜੀਠ ਬਹੁ ਲਾਗਾ ਕਾਇਆ ਕਾ ਪਰਚੀਰ ਬਹੁ ਫਾਰੇ ਹਰੰਗ ਨਾਲ ਹੈ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਰੰਗ ਚਲੂਲੈ ਰੰਗਾ ਜਨ ਨਾਨਕ ਤਿਨ ਕੈ ਚਰਨ ਪਖਾਰੈ ਜੋ ਹਰ ਚਰਣੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਪਿਆ ਰਾਮ ਨਾਮ ਮੈਂ ਮਤ ਗੁਰਮਤ ਰਾਮ ਰਸਾਲਾ ਰਹਾਉ ਗੁਰਮਤ ਨਾਮ ਤੇ ਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ ਜਿਨ ਕਹਿ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ ਜਿਨਨ ਹਰ ਨਾਮ ਤੇ ਆਇਆ ਤਿਨ ਚੁੱਕੇ ਸਰਬ ਜੰਜਾਲਾ ਤਿਨ ਜਮ ਨੇੜ ਨਾ ਆਵੇ ਗੁਰ ਆਖੇ ਹਰ ਰਖਵਾਲਾ ਅਮਬਾਰਕ ਕਿਛੂ ਨਾ ਜਾਣੋ ਅਰ ਮਾਤ ਪਿਤਾ

ਸੁਖਸਾਰ ਅਧਰ ਟੈਲਾਂ ਝੂਟੀਆਂ ਨਿਤ ਕਰੈ ਜਮ ਸਿਰ ਮਾਰ ਰਹਾਉ ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਘਾਰ ਸੰਸਾਰ ਪੌਜਲ ਤਾਰਿਆ ਹਰ ਸੰਤ ਪੁਰਖ ਭਾਰ ਨਿਤ ਚਰਨ ਸੇ ਵੋ ਸਾਧਤ ਕੇ ਤਜ ਲੋਭ ਮੋਹ ਬਿਕਾਰ ਸਭ ਤਜੋ ਦੂਜੀ ਆਸ

ਜਾਂ ਕਸਮ ਨ ਮਿਟੈ ਧਨ ਦੋ ਜਾਂ ਕਸਮ ਨ ਛੁਟੈ ਬੰਦ ਹੋ ਜਾਂ ਕਸਮ ਨ ਮੂਰਖ ਚਤੁਰ ਹੋ ਜਾਂ ਕਸਮ ਨ ਕੁਲੈ ਉਦਰ ਆਓ ਜਾ ਕੈ ਸਿਮਰਨ ਪਉ ਦੁਖਾਰੈ ਜਾ ਕੈ ਸਿਮਰਨ ਅਪਦਾ ਟਰੈ ਜਾ ਕੈ ਸਿਮਰਨ ਮੁਚਿਤ ਪਾਪ ਹੋ ਜਾ ਕੈ ਸਿਮਰਨ ਨਹੀਂ ਸੰਤਾਪ ਹੋ ਜਾ ਕੈ ਸਿਮਰਨ ਹਿਰਦੈ ਵਿਗਾਸ ਹੋ ਜਾ ਕੈ ਸਿਮਰਨ ਕਬਲਾ ਦਾਸ ਹੋ ਜਾ ਕੈ ਸਿਮਰਨ ਨਿਧ ਨਿਧਾਨ ਹੋ ਜਾ ਕੈ ਸਿਮਰਨ ਤਰੈ ਨਿਧਾਨ

ਸਾਧ ਸੰਗਤ ਭਜ ਪੂਰਨ ਕਾਮ ਰਹਾਉ। ਬੂੜਤ ਕੋ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਕੀਰ। ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਪੂਕੇ ਭੋਜਨ ਮਾਤ, ਜੈਸੇ ਕ੍ਰਿਖੈ ਬਰਸ ਮੇਘ, ਜੈਸੇ

ਅੰਮ੍ਰਿਤ ਨਾਨਕ ਤਰੈ ਸਾਰ ਮਾਲੀ ਗੌੜ ਮਾਲਾ ਪੰਜਵਾਂ ਇਹੀ ਹਮਾਰਾ ਸਫਲ ਕਾਜ ਆਪਣੇ ਦਾਸ ਕੋ ਲਿਹੋ ਨਿਵਾਜ ਰਹਾਉ ਚਰਨ ਸੰਤੋ ਮਾਥਾ ਮੋਰ ਚਰਨ ਸੰਤੋ ਮਾਥ ਮੋਰ ਨੈਣ ਦਰਸ ਵੇਖੋ ਨਿਸਭੋਰ ਹਸਤਮਰੈ ਕੋ ਲਿਹੋ ਨਿਵਾ ਹਸਤਮਰੈ ਸੰਤ ਟੈਲ ਪ੍ਰਾਣ ਮਨ ਧਨ ਸੰਤ ਬੈਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ ਸੰਤ ਆਗਿਆ ਮਾਨੈ ਮੀਠ ਮੇਰਾ ਕੁਮ ਕਮਲ ਬਿਕਸੈ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤ ਨਕੀ ਮੋਏ ਬਹੁਤ ਪਿਆਸ ਸੰਤ ਬਚਨ ਮੇਰਾ ਮਨੈ ਮੰਤ ਸੰਤ ਪ੍ਰਸਾਦ ਮੇਰਾ ਵਿਖੇ ਅੰਤ ਮੁਕਤ ਜੁਗ ਤੇ ਨਿਧਾਨ ਪ੍ਰਭ ਦਿਆਲ ਮੋਏ ਦੇਵੋ ਦਾਨ ਨਾਨਕ ਪ੍ਰਭ ਦਿਆ ਧਾਰ।

ਕਰੈ ਬ੍ਰਤ ਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾ ਕੈ ਦੀਵਾਨ ਬੇਮੁਹਤਾਜ ਨਾਹੀਂ ਕਿਛ ਕਾਣ ਸਭ ਕੁਛ ਕਰਨਾ ਆਪਣ ਆਵ ਰਿਮਨ ਮੇਰੇ ਤੂੰ ਤਾਂ ਕਹੋ ਜਾਪ ਸਾਧ ਸੰਗ ਕਹੋ ਹਉ ਬਲਿਹਾਰ ਜਾਸ ਮਿਲ ਹੋਏ ਅਦੁਆ ਉਧਾਰ ਨਾਮ ਸੰਗ ਮਨ ਤਨ ਰਾਤ ਨਾਨਕ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾਂ ਦੋ ਪਦੇ

ਪਾਰ ਕੱਢ ਲੇ ਹੋ ਪੌਜਲ ਦੀਨ ਬਾਂਧਵ ਭਗਤ ਵਸ਼ਲ ਸਦਾ ਸਦਾ ਕਿਰਪਾਲ ਹਰ ਸਰਨ ਆਇਓ ਦਾਸ ਤੇਰਾ ਪ੍ਰਭੂ ਜਗਮ ਮੁਰਾਰ ਕੱਢ ਲੇ ਹੋ ਪੌਜਲ ਵਿਕਮ ਤੇਜ ਨਾਨਕ ਸਤਿ ਬਲਿਹਾਰ।

ਘਰ ਤਰੇ ਚੱਕਰ ਬੈਕੁੰਠ ਤੇ ਆਏਗਾ ਜਸਤੀ ਕੇ ਪ੍ਰਾਣ ਉਧਾਰੀ ਅਲੇ ਦੁਹਾਸ ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰਲੇਤ ਉਭਾਰੀ ਅਲੇ ਗੌਤਮ ਨਾਰ ਆਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਐਸੋ ਅਦਮ ਆਜ਼ਾਦ ਨਾਮ ਦਿਓ ਤੋ ਸਰਨਾਗਤਾਈ।

ਪਹਿਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋਂ ਸਦਾ ਹਜੂਰ ਸ਼ਬਦ ਪਿਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ ਖੇਮੇ ਛਤਰ ਚਰਾਏ ਸੇ ਦਿਸਣ ਰਥ ਪੀੜੇ ਜਿਨ੍ਹਾਂ ਤੇਰਾ ਨਾਮ ਤੇ ਆਇਆ ਤਿੰਨ

ਨਾਨਕ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਭ ਕਹੇਲੀ ਸੁਣ ਸਹਿ ਕੀ ਬਾਸ ਵੇਲੀ ਜੋ ਮੈਂ ਬੇਦਨ ਸਾਕਸ਼ੇ ਆਖਾਂ ਮਾਈ ਅਰਬਿਣ ਜੀ ਉਹਨਾਂ ਰਹਿ ਕੈਸੇ ਰਾਖਾਂ ਮਾਈ ਰਾਓ ਦੁਆਗਣ ਖਰੀ ਰਿਆਣੀ ਗਿਆ ਸੁਜੋਬਣ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ।

ਆਇਆ ਤੇ ਤਲਾਗਾ ਤੇਰੇ ਲਾਲ ਲੈ ਕੇ ਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਾਂ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ, ਲਾਲੀ ਨੱਚੇ ਲਾਲਾ ਗਾਵੇ ਭਗਤ ਕਰੋਂ ਤੇਰੀ ਰਾਇਆ। ਪੀਣ ਤਾਂ ਪਾਣੀ ਆਣੀ ਮੀਰਾਂ ਗਾਹੇ ਤਾਂ ਪੀਸਣ ਜਾਓ, ਪੱਖਾਂ ਵੇਰੀ ਪੈਰ ਮਲੋਵਾਂ ਜਬ ਤਰ੍ਹਾਂ ਤੇਰਾ ਨਾਓ। ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵੜਿਆਈ, ਆ ਜੁਗਾ ਦਿਆ ਬੱਦਾ ਤਾ ਤੁਧ ਵਿਣ ਮੁਕਤ ਨਾ ਪਾਈ। ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ ਕੋ ਕਹਿ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਹਿਆ ਦੀਵਾਨਾ ਸਾਕਾ ਨਾਨਕ ਬੋਰਾ ਨਾ ਹੋ, ਹਰ ਬਿਨ ਅਵਰ ਨਾ ਜਾਣਾ ਰਹੋ, ਤਉ ਦੀਵਾਨਾ ਜਾਣੀ ਜਾਂ ਪਹਿ ਦੀਵਾਨਾ ਹੋਏ। ਇੱਕ ਸਾਹਿਬ ਇੱਕ ਹੀ ਸਾਹਿਬ ਬਾਰਾ ਦੂਜਾ ਅਵਰ ਨਾ ਕੋ ਜਾਣੇ ਕੋਈ।

0: ਸੰਸਾਰ ਮਾਰੂ
1: ਮਹੱਲਾ ਪਹਿਲਾ ਇਹ ਪਲ ਸਰਬ ਰਿਆ ਭਰਪੂਰ
0: ਮਨਮੁਖ ਤੇ ਸਜਾਣੇ ਦੂਰ ਸੋ ਧੰਨ ਵੱਖਰ ਨਾਮ ਦੇ ਹਮਾਰੇ ਜਿਸ ਤੂੰ ਦੇ ਤਿਸੇ ਨਿਸਤਾਰੇ ਰਹਾਉ ਨਾ ਇਹ ਤਨੈ ਨਾ ਇਹ ਧਨ ਜਾ ਲੈ ਨਾ ਤਸਕਰ ਲੈ ਜਾਏ ਨਾ ਇਹ ਤਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਏ ਇਸ ਧਨ ਕੀ ਦੇਖੋ ਬੜਿਆਈ ਸਹਿਜੇ ਮਾਤੇ ਅਨਦਨ ਜਾਈ ਇੱਕ ਬਾਤ ਅਨੂਪ ਸੁਰੋ ਨਰ ਭਾਈ ਇਸ ਧਨ ਬਿਨ ਕਹੋ ਕਿਨੇ ਪਰਮ ਗਤ ਪਾਈ ਪੰਡਤ ਨਾਨਕ ਅਕਥ ਕੀ ਕਥਾ ਸੁਣਾਏ ਸਤਿਗੁਰ ਮਿਲੇ ਤਾਂ ਇਹ ਤਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸਲੇ ਸੋਮ ਸਰ ਓਖਲੇ ਜੁਗਤ ਕਰਮਰਤ ਸੋ ਸਨਬੰਧ ਕੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ ਉਡੇ ਨਹੀਂ ਹੰਸ ਨੈ ਕੰਧ ਸੀਜੈ ਮੂੜੇ ਕਾਇਚੇ ਪਰਮ ਭੁਲਾ ਮੂੜੇ ਕਾਇਚਾ ਪਰਮ ਭੁਲਾ ਨਾ ਚੀਨਿਆ ਪਰਮਾਨੰਦ ਬੈਰਾਗੀ ਰਹਾਉ ਅਜਰ ਗਹਿ ਜਾਰ ਲੈ ਅਮਰ ਗਹ ਮਾਰ ਲੈ ਰਾਤ ਤਜ ਛੋੜ ਤੋ ਅਪਯੁਪ

ਸਰਬ ਜੁਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮਾ ਵਿਸ਼ਨ ਰਖੀ ਮੁਨੀ ਸ਼ੰਕਰ ਇੰਦ ਤਪੇ ਭਿਖਾਰੀ ਮਾਨੇ ਹੁਕਮ ਸੋਹੇ ਦਰ ਸਾਚੇ ਆਕੀ ਮਰੇ ਅਫਾਰੇ ਜੰਗਮ ਜੋਤ ਜੋਤ ਚਤੀ ਸੰਨਿਆਸੀ ਗੁਰਪੁਰੀ ਵਿਚਾਰੀ ਬਿਨ ਸੇਵਾ ਫਲ ਕਬਿਨ ਪਾਪ ਸੇਵਾ ਕਰਨੀ।

ਨਾਨਕ ਸਿਰ ਦੇ ਛੁੱਟੀ ਹੈ ਮਨ ਤਨ ਸੱਚਾ ਸੋਏ। ਮਾਰੂ ਮਹੱਲਾ ਪਹਿਲਾ। ਜੋਗੀ ਜੁਗਤ

ਬਾਤ ਨਿਰੰਤੀ ਰਹਾਉ ਬ੍ਰਹਮਨ ਬ੍ਰਹਮ ਗਗਨ ਇਸ਼ਨਾਨੀ ਬ੍ਰਹਮਾ ਬ੍ਰਹਮ ਗਿਆਨ ਇਸ਼ਨਾਨੇ ਹਰ ਕੁਣ ਪੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿਪਵਨ ਏਕਾ ਜੋਤੀ ਜਿਹਵਾ ਡੰਡੀ ਇਹ ਕਰ ਸ਼ਾਬਾ ਤੋਲਿਓ ਨਾਮ ਅਜਾਚੀ ਏਕੋ ਹਾਟ ਸਾ ਸਭਨਾ ਸਿਰ ਵਣਜਾਰਾ ਵਣਜਾਰੇ ਇੱਕ ਪਾਤੀ ਦੋਵੇਂ ਸਿਰੈ ਸਤਿਗੁਰੂ ਨਵੇੜੇ ਸੋ ਪੂਜੈ ਇਸ ਜਿਸ ਏਕ ਲਿਵ ਲਾਗੀ ਜਿਉ ਰਹਿ ਨਿਭਰਾਤੀ ਸ਼ਬਦ ਵਸਾਏ ਪਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗਗਨ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪਨਵਾਸੀ ਗੁਰਪਤਨੀ ਬਾਹਰ ਕਰ ਏਕੋ ਨਾਨਕ ਪਿਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਕਰ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ

ਮਹਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਹ ਵਸਾਲੇ ਤਹ ਬੈਸਾ ਸਵਾਮੀ ਜਹ ਭੇਜੇ ਤੈ ਜਾਵਾ ਸਭ ਨਗਰੀ ਮੈਂ ਇੱਕੋ ਰਾਜਾ ਸਭੇ ਪਵਿੱਤ ਹੈ ਥਾਵਾ ਬਾਬਾ ਦੇਹ ਵਸਾ ਸਚ ਗਾਵਾ ਜਾਤੇ ਸਹਿਜੇ ਸਹਿਜ ਸਮਾਵਾ ਰਹਾਉ ਬੁਰਾ ਭਲਾ ਕਿਛ ਆਪਸ ਤੇ ਜਾਣਿਆ ਏ ਸਗਲ ਵਿਕਾਰਾ ਇਹ ਫਰਮਾਇਆ ਖਸਮ ਕਾ ਹੋਆ ਵਰਤੇ ਇਹ ਸੰਸਾਰਾ ਇਦਰੀ ਧਾਰ ਸਬਲ ਕਹੀਅਤ ਹੈ ਇਦਰੀ ਕਿਸਤੇ ਹੋਏ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਗੁਰਪ੍ਰਸਾਦ ਜੀ ਇਕ ਲਵਲਾਗੀ ਦੁਬਦਾ ਦਿੱਤ ਦੇ ਬਿਨਾ ਸੇ ਜੋ ਤਿਸ ਪਾਣਾ ਸੋ ਸਤ ਕਰਮਾਨਿਆ ਕਾਟਾ ਕਾਟੀ ਜਮਕੀ ਫਾਸੀ ਪੰਤ ਨਾਨਕ ਲੇਖਾ ਮਾਂਗੇ ਕਵਨਾ ਜਾ ਚੁੱਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪੈ ਸੱਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾਥੀਐ ਨਿਜ ਕਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੇ ਸੋਏ ਹੇ ਮਨ ਹਰ ਜੀ ਉਚੇਤੋ ਮਨ ਹੋ ਤਜ ਵਿਕਾਰ ਗੁਰ ਕੈ ਸ਼ਬਦ ਧਿਆਇ ਤੂੰ ਸੱਚ ਲੱਗੀ ਪਿਆਰ ਰਹਾਉ ਇੱਥੇ ਨਾਮ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ ਜੋਨੀ ਸਭ ਪਵਾਈਆਂ ਬਿਸ਼ਟਾ ਮਾਹੀ ਸਮਾਇਰ ਵਡਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅੰਦਰ ਸੱਚੀ ਭਗਤ ਕਰ ਸੱਚੇ ਲੈ ਮਿਲਾਏ ਆਪੇ ਸਿਰ ਸਭ ਸਾਜੀ ਨਾਪੇ ਨਦਰ ਕਰੇ ਨਾਨਕ ਨਾ ਵਡਿਆਈਆਂ ਜੈ ਪਾਵੇ ਤੈ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਣੇ ਬਖਸ਼ਾਏ ਦਿਉ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰ ਤਿਆਏ ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਏਕੇ ਪਾਏ ਰਹਾਉ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥਿਉ ਨਾ ਥਾਉ ਸ਼ਬਦ ਪ੍ਰੀਤ ਪ੍ਰੰਪਟ ਕੱਟਿਆ ਗੁਰੂ ਨਾਮ ਦੀ ਆ ਸਮਝਾਏ ਇਹ ਮਨ ਲਾਲਚ ਕਰਦਾ ਫਿਰ ਲਾਲਚ ਲਾਗਾ ਜਾਏ ਤੰਦੇ ਕੂੜ ਵਿਆਪੇ

ਸੇ ਜਰਲੇ ਸੰਸਾਰ ਤਿੰਨ ਮੁਖ ਤਿੰਨ ਮਿਲਿਆ ਉਜਲਾ ਜਪੁਨਾ ਮੁਰਾਰ ਬਾਬਾ ਸਾਚਾ ਸਾਹਿਬ ਰਿਜੇ ਸੰਭਾਲ ਸਤਿਗੁਰ ਆਪਣਾ ਪੁਰਸ਼ ਦੇਖ ਲਿਓ ਵੱਖਰ ਪਾਲ ਰਹਾਓ ਇੱਕ ਸੱਚਾ ਸਭ ਸੀਮ ਦੀ ਤੁਰ ਭਾਗ ਮਲਾਵਾ ਹੋਏ ਗੁਰਮੁਖ ਮਿਲੇ ਸਿਨਾ ਵਿਛੜੈ ਪਾਵੇ ਸਤ ਸੋਏ ਇੱਕ ਭਗਤੀ ਸਾਰ ਨਾ ਜਾਣੇ ਮਨ ਮੁੱਖ ਪਰਮ ਪੁਲਾਏ ਉਨ ਵਿੱਚ ਆਪ ਵਰਤਦਾ ਕਰਨਾ ਕਿਛੁ ਨਾ ਜਾਏ ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੁ ਨਾ ਜਾਏ ਜਿਸ ਨਾਲ ਜੋਰ ਨਾ ਜਲਾਈ ਕਲੇ ਕੀ ਚੇ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ।

ਗੁਰਪੂਰੇ ਨਾਮ ਲੜਾਇਆ ਹਰ ਤੀਰਥ ਹਰ ਸਾਬਾਸ ਰਹਾਉ ਹਰ ਹਰਿਆ ਮਲਾਏ ਗੁਰ ਮੈਂ ਦੱਸੇ ਹਰ ਤਨਦਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰਸਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਟਾ ਖੋਲਦੇ ਮੁੱਖ ਗੁਰਮੁਖ ਹਰ ਪ੍ਰਗਾਸ ਮਨ ਮੁੱਖਾ ਭਾਗ ਵੀ ਹੋਣਿਆ ਤਿੱਖ ਮੂਈਆ ਕੰਧੀ ਪਾਸ ਗੁਰਦਾਤਾ ਦਾ ਤਾਰ ਹੈ ਹੋ ਮੰਗੋ ਦਾਨ ਗੁਰਪਾਸ ਸ੍ਰੀ ਵਿਸ਼ੁਨਾ ਮੇਲ ਪ੍ਰਭ ਮੈਂ ਮਨ ਤਨ ਵੱਡਣੀ ਆਸ ਗੁਰਭਾਵ ਸੁਣ ਬੇਨਤੀ ਜਨ ਨਾਨਕੀ ਅਰਦਾਸ ਮਾਰੂ ਮਹੱਲਾ ਚੌਥਾ।

ਸੁਣ ਅਕਥ ਕਥਾ ਮਨ ਪਾਣੀ, ਮੇਰੇ ਮਨ ਦਾ ਨਾਮ ਆਧਾਰ ਹਰ, ਮੈਂ ਮੇਲੇ ਪੁਰਖ ਸੁਜਾਣੀ, ਗੁਰਪੁਰਖੇ ਪੁਰਖ ਮਿਲਾਏ ਪ੍ਰਭ ਮਿਲ, ਸੁਰਤੀ ਸੁਰ ਸਮਾਣੀ, ਗੁਰਭਾਗੀ ਗੁਰ ਸੀ ਵਿਆਰ ਪਾਇਆ ਸੁਖੜ ਸੁਜਾਣੀ, ਮਨ ਮੁਖ ਭਾਗ ਵੀ ਹੋਣ।

ਮਾਰੂ ਮਹੱਲਾ ਚੌਥਾ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਰਿ ਭੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ ਜਿਸਨੁ ਕਿਰਪਾ ਕਰੇ ਮੇਰਾ ਸਵਾਮੀ ਸੋ ਹਰ ਕੇ ਨਾ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੇ ਸਦਾ ਸਦਾ ਸੰਭਾਲੀ ਹਰ ਹਰ ਨਾਮ ਜਪੋ ਮੇਰੇ ਜੀਅੜੈ ਜਪ ਹਰ ਹਰ ਨਾਮ ਛੁੜਾਵੇ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰਣਾਉ ਮੰਗਤ ਜਨ ਜਾਚੇ ਹਰ ਦੇਵ ਪਸਾਉ ਹਰ ਹਰ ਹਰ ਸਤ ਸਤ ਸਦਾ ਹਰ ਸਤ ਮੇਰੇ ਮਨ ਭਾਵੇ ਜੀਉ ਨਵੇਂ ਸ਼ਦਰ ਸਰਵੈ ਪਵਿੱਤਰਾ ਬੋਲੇ ਹਰਨਾਮ ਪਵਿੱਤਰ ਸਭ ਕੀਤਾ ਜੇ ਹਰ ਸੁਪ੍ਰਸੰਨ ਹੋਵੇ ਮੇਰਾ ਸਵਾਮੀ ਹਰ ਸਿਮਰਤ ਮਲ ਲਹਿ ਜਾਵੇ ਜੀਉ ਮਾਇਆ ਮੋਹ ਬਿਖ ਹੈ ਭਾਰੀ ਕੋ ਤਰੀਏ ਦੁੱਤਰ ਸੰਸਾਰੀ ਸਤਿਗੁਰ ਬੋਝ ਤੇਰਾ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਉ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂੰ ਕਰੈ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਏ ਪਾਏ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੀਰੈ ਸਭ ਕੁਲ ਕਾਟੇ ਹਰ ਤੀਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਿਖਾਈ ਜੀਉ ਜਿਸਨੂੰ ਕਿਰਪਾ ਕਰੇ ਸੋ ਧਿਆਵੈ ਨਿਤ ਹਰ ਹਰ ਨਿਤ ਹਰ ਜਪ ਜਾਪੇ ਜਪ ਹਰ ਸੁਖ ਪਾਵੈ ਗੁਰਪ੍ਰਸਾਦੀ ਹਰ ਰਸ ਆਵੈ ਜਪ ਹਰ ਹਰ ਪਾਰ ਲੰਘਾਈ ਜੀਉ ਰਹਾਉ ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਉੱਤਮ ਨਾਮ ਜਗ ਮੈਂ ਸ੍ਰੇਸ਼ਟ ਉੱਤਮ ਕਾਮ ਦੁਸ਼ਮਣ ਦੂਤ ਜਮਕਾਲ ਠਿਹ ਮਾਰੈ ਅਸੇਵਕ ਨੇੜ ਨਾ ਜਾਈ ਜੀਉ ਉੱਪਰ ਹਰ ਕਾ ਮਨ ਮੰਨਿਆ ਸੋ ਸੇਵਕ ਚੌ ਜੁਗ ਚੌ ਕੁੰਡ ਜਾਣਿਆ ਜੇ ਉਸਕਾ ਬੁਰਾ ਕਹੇ ਕੋਈ ਪਾਪੀ ਤਿਸ ਚਮਕਰ ਜਮਕੰਕਰ ਖਾਈ ਜੀਉ ਸਭ ਮੈਂ ਏਕ ਨਿਰੰਜਨ ਕਰਤਾ ਸਭ ਕਰ ਕਰ ਵੇਖੇ ਆਪਣੇ ਚਲਤਾ ਜਿਸ ਹਰ ਰਾਖੈ ਤਿਸ ਕੌਣ ਮਾਰੈ ਇਸ ਕਰਤਾ ਆਪ ਛਿੜਾਈ ਜੀਉ ਆਓ ਅਨੰਦਨ ਰਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੈ ਦਸ ਅੱਠ ਚਾਰ ਵੇਦ ਸਭ ਪੁੱਛੋ ਜਨ ਨਾਨਕ ਨਾਮ ਛੁਡਾਈ ਜੀਉ ਮਾਰੂ ਮਹੱਲਾ ਪੰਜਵਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਪੈ ਤਰਤ ਆਕਾਸ਼ ਨਖਤਰਾ ਸਿਰ ਉੱਪਰ ਅਮਰ ਕਰਾਰਾ ਪਵਨ ਪਾਣੀ ਬਸੰਤਰ ਡਰਪੈ ਦਰਪੈ ਇੰਦਰ ਵਿਚਾਰਾ ਇੱਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸਹੇਲਾ ਜੋ ਗੁਰਮ ਆਏ ਗੁਣੀ ਰਹਾਉ ਦੇਹ ਧਾਰ ਅਰਦੇਵਾ ਡਰਪੈ ਸਿੱਧ ਸਾਧਕ ਡਰਮੂਆ ਲੱਖ ਚੁਰਾਸੀ ਮਰਮਰ ਜਨਮੈ ਫਿਰ ਜੋਨੀ ਜੋਆ ਰਾਜਸ ਸਾਤਕ ਤਾਮਸ ਡਰਪੈ ਕੇਤੇ ਰੂਪ ਉਪਾਇਆ ਸ਼ਲ ਬਪਰੀ ਇਹ ਕੌਲਾ ਡਰਪੈ ਅਤ ਡਰਪੇ ਧਰਮਰਾਇਆ ਸਗਲ ਸਮੱਗਰੀ ਡਰੇ ਵਿਆਪੀ ਬਿੰਡਰ ਕਰਨੇ ਹਾਰ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ ਮਾਰੂ ਮਹੱਲਾ ਪੰਜਵਾ ਪਾਂਚ ਬਰਕ ਕੋ ਅਨਾਥ ਤ੍ਰੁਬਾਰਕ ਹਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਓ ਜਮਕੰਕਰ ਮਾਰ ਵਿਦਾਰੇ ਮੇਰੇ ਠਾਕੁਰ ਕੇਤੇ ਅਗਨ ਉਧਾਰੇ ਮੋਹ ਦੀਨ ਅਲਪ ਮਤ ਨਿਰਗੁਣ ਪਰਿਓ ਸਰਨ ਦੁਆਰੇ ਰਹਾਉ ਬਾਲਮੀਕ ਸੁਪਚਾਰੂ ਤਰਿਓ ਪਦਕ ਤਰੇ ਵਿਚਾਰੇ ਏਕ ਨਿਮਕ ਮਨ ਮਾਹੇ ਅਰਾਧਿਓ ਗਜਪਤ ਪਾਰ ਉਤਾਰੇ ਕੀਨੀ ਰੱਖਿਆ ਭਗਤ ਪ੍ਰਹਿਲਾਦੇ ਹਰਨਾਕਸ਼ ਨਖੀ ਵਿਦਾਰੇ ਬਿਦਰਦਾਸੀ ਸੁਤ ਭਯੂ ਪੁਨੀਤਾ ਸਗਲੇ ਕੁਲ ਉਜਾਰੇ ਕਵਨ ਪਰਾਧ ਬਤਾਵ ਆਪਣੇ ਮਿਥਿਆ ਮੋਹਿ ਮਗਨਾਰੇ ਆਯੂ ਸਾਮ ਨਾਨਕ ਊਟ ਹਰ ਕੀ ਲੀਜੇ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿੱਤ ਨਵਿੱਤ ਭਰਮਿਓ ਬਹੁ ਪਾਤੀ ਅਨਕ ਯਤਨ ਕਰ ਧਾਏ ਜੋ ਜੋ ਕਰਮ ਕੀਏ ਹਉ ਹਉਮੈ ਤੇ ਭਏ ਅਜਾਏ ਆਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਕੋ ਕੀਜੇ ਪ੍ਰਭ ਜੀਉ ਜਾਂ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲੱਤਰ ਗ੍ਰਹਿ ਦੇਖ ਪਸਾਰਾ ਇਸ ਹੀ ਮਾਹੇ ਉਰਝਾਏ ਮਾਇਆ ਮਦ ਚਾਕ ਭਏ ਉਦਮਾਤੇ ਹਰ ਹਰ ਕਬੂ ਨਾ ਗਾਏ ਇਹ ਬਿਤ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾ ਤਾਰ ਵੱਡੇ ਪ੍ਰਭ ਸਮਰੱਥ
मागन को दान आई त्याग्यु सगला माहन मैता दास रैन सरणाई कहो नानक हर मिल पाए एके महा आनंद सुख पाए मारू महला पंजवा कवन थान धीरो है नंबा कवन बस्त अहंकारा कवन चेहन सुन ऊपर शोहियो मुक्ते सुन करगारा सुनहो रे तू कौन कहां ते आयो एती न जानो केती मुदत चलते खबर न पायो रहाओ सहनशील पवन अर पानी बसदा खिमान बराते पंच तत् मिल पयो संजोगा इन मैं कवन दुराते जिन रज रचिया पुरख विधाते नाले होमे पाई जन्म मरण उस ही को है रे उहा आवे जाए वर्ण चेहन ना ही किश रचना मिथ्या सगल पसारा भनत नानक जब खेल उजारे तब एक

ਨਾਮ ਰਤਨ ਗੁਣਾ ਹਰ ਬਨਜੇ ਲਾਦ ਵਖਰ ਲੈ ਚੱਲਿਓ ਸੇਵਕੀ ਓੜ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ ਉੱਠ ਆਹੂ ਕਉ ਦੋਰਿਓ ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖਨੀ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਲਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਜਨ ਨਾਨਕ ਖਸਮ ਪਸਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸਰਮ ਥਾਕਾ ਪਾਈ ਵਿਸਰਾਮਾ ਮਿਟ ਗਈ ਸਗਲੀ ਧਾਈ ਆਭ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬਹਿਰਾਈ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਭਇਓ ਦੁਰਾਈ ਸੁਖ ਸੀਤਲ ਸਰਦਾ ਸੁਖ ਪੂਰੀ ਹੋਏ ਸੰਤ ਸਹਾਈ ਪਾਵਨ ਪਤਿਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ ਨਿਰਭਉ ਭੈ ਸਗਲੇ ਸਗਲ ਭੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਨ ਦਿਨਸ ਲਿਵਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਤਿਸਕੋ ਕਬਹੁ ਨਾ ਗਾਵਸਰੇ ਛੂੜ ਜਾਏ ਕਿਨ ਭੀਤਰ ਤਾਂ ਕੋ ਉਹਾਂ ਕੋ ਫਿਰ ਫਿਰ ਧਾਵਸਰੇ ਆਪਣੇ ਪ੍ਰਭ ਕੋ ਕਿਉਂ ਨਾ ਸਮਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਅ ਰਾਈਆ।

ਕਹੋ ਤਾਂ ਕਿ ਓਟ ਟਕਾ ਵਸਰੇ। ਜਿਸ ਕਾ ਜਾਸ ਸੁਨਤ ਭਵ ਤਰੀਐ ਤਾਂ ਸਿਉ ਸੰਗ ਨ ਲਾ ਵਸਰੇ। ਥੋੜੀ ਬਾਤ ਅਲਪ ਸੁਪਨੇ ਕੀ ਬਾਹੁਰ ਬਾਹੁਰ ਅਟਕਾ ਵਸਰੇ। ਭਇਓ ਪ੍ਰਸਾਦ ਕਿਰਪਾ ਠਾਕੁਰ ਸੰਤ ਸੰਗਤ।

ਕਾਹੇ ਵਿਸਾਰਿਓ ਅਗਿਆਨਥ ਹੋਸ਼ਾ ਮਦ ਚਾਕ ਹੋਇ ਤੁਮ ਬਾਵਰ ਦੁਲਭ ਜਨਮ ਅਕਾਰਥ ਰੇ ਨਾਰ ਐਸੀ ਕਰੇ ਇਆਨਥ ਤਜ ਸਾਰੰਗ ਤਰ ਭਰਮ ਤੂੰ ਭੂਲਾ ਮੋਹਿ ਲਪਟਿਓ ਦਾਸੀ ਸੰਗ ਜਸਾਨਤ ਰਹਾਉ ਧਰਨੀ ਤਰ ਤਿਆਗ ਨੀਚ ਕੁਲ ਸੇਵੈ ਔਹ ਕਰਤ ਵਿਹਾਵਥ ਫੋਕਟ ਕਰਮ ਕਰੇ ਅਗਿਆਨੇ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਸੋ ਜੋ ਬਿਨਸਤ ਸੋ ਨਿਸ਼ਚਲ ਜਾਨਤ ਪ੍ਰਭ ਪਰ ਕੀ ਕਉ ਆਪਣੀ ਕਰ ਪੱਕਰੀ ਐਸੇ ਭੂਲ ਭੁਲਾਨਤ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੇ ਨਾਮ ਤਰਾਨਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੈ ਸੋ ਪਾਰ ਪ੍ਰਾਨਥ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭ ਡਹਿ ਕਾਵੈ ਮਨੁਖਾਏ ਵਿਸਾਰ ਹਰ ਜਿਉ ਵਿਖੇ ਭੋਗੇ ਤਪਤ ਥਮ ਗਲ ਲਾਏ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਵ ਕਰਤਬ ਤੁਮਨੀ ਸੁਨਿਓ ਧਰਮ ਰਾਏ ਰਹਾਓ ਵਿਕਾਰ ਪੱਥਰ ਗਲੇ ਬਾਂਧੇ ਨਿੰਦ ਪੂਟ ਸਰਾਏ।

ਸ੍ਰੀ ਗੁਰਦੇਵੇ ਨਮਸਤਪਦੇ ਸਿਮਰੋ ਸਿਮਰ ਸਿਮਰ ਸੁਖ ਪਾਉ ਕਲਕਲੇ ਸਤਨ ਮਾ ਮਿਟਾਉ ਸਿਮਰੋ ਜਸ ਸੁੰਬਰ ਏਕ ਨਾਮ ਜਪ ਦਗਣ ਤਨੇਕ

ਸੰਮੂਹ ਦਾਰੋ ਸੁਖ ਮਨੀ ਸੁਖ ਅਮ੍ਰਿਤ ਬ੍ਰਹਮਣਾ ਭਗਤਨਾ ਕੇ ਮਨ ਵਿਸਰਾਮ ਰਹਾਵ ਪ੍ਰਭ ਕੈ ਸਿਮਰਨ ਕਰਵਣ ਵਸੈ ਪ੍ਰਭ ਕੈ ਸਿਮਰਨ ਦੁਖ ਜਨ ਵਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਾਰੇ ਪ੍ਰਭ ਕੈ ਸਿਮਰਨ ਦੁਸ਼ਮਣ ਡਰੈ ਪ੍ਰਭ ਸਿਮਰਤ ਕਛ ਬਿਘਨ ਲਾਗੇ ਪ੍ਰਭ ਕੈ ਸਿਮਰਨ ਅੰਧੇ ਜਾਗੈ ਪ੍ਰਭ ਕੈ ਸਿਮਰਨ ਪੌਣ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਮਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ

ਸ੍ਰੀ ਨਾਨਕ ਧਾਕੀ ਲਾਗੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਤਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਪੂਜੈ ਪ੍ਰਭ ਕਾ ਸਿਮਰਨ ਸਭ ਕੋਈ ਸੂਜੈ ਪ੍ਰਭ ਕਾ ਸਿਮਰਨ ਆਇ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਜਮਾਇ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਿਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤੇ ਸਦ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਵਿਆਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੈ ਬਸੇ ਅਰਨੇਰੇ ਸੰਤ ਕਿਰਪਾ ਤੇ ਅੰਧ ਜਾਗ ਨਾਨਕ ਸਿਮਰਨ ਪੂਰੇ ਪਾਕ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਵਨ ਚੂਰੇ ਪ੍ਰਭ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਣੀ ਪ੍ਰਭ ਕੈ ਸਿਮਰਨ ਚਲਿਆਸਨੇ ਪ੍ਰਭ ਕੈ ਸਿਮਰਨ ਕੁਣ ਵਿਗਾਸਨੇ ਪ੍ਰਭ ਕੈ ਸਿਮਰਨ ਚੁਣਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ ਨਾਨਕ ਸ਼ਰਣੀ ਪਾਇਆ ਹਰ ਸਿਮਰਨ ਘਰ ਭਗਤ ਪੜਾਏ ਹਰ ਸਿਮਰਨ ਲਗ ਵੇਦੋ ਪਾਏ ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਜੌਂਕੁਣ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰਨ ਸਿਮਰਾ ਕਾਰਨ ਕਰਨ ਹਰ ਸਿਮਰਨ ਕਿਉ ਸਗਲੇ ਅਕਾਰ ਹਰ ਸਿਮਰਨ ਨਾਲ ਨਕਾਰ ਕਰ ਕਿਰਪਾ ਦਸਿਆ ਪੂਜਾਇਆ ਨਾਨਕ ਗੁਰਮੁਖੋ ਹਰ ਸਿਮਰਨ ਤਿਨ ਪਾਇਆ ਸਲੋਕ।

ਕੇਵਲਾਮ ਸੰਗ ਤੇਰੇ ਚੱਲੇ। ਜੈ ਮੁਸਕਲ ਹੋਵੇ ਦੁਪਾਰੀ ਹਰ ਕੋ ਨਾਮ ਕੁਣ ਮਾਇ ਉਦਾਰੀ ਕੁਣ ਚਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪਰ ਹਰੇ ਗੁਰਮੁਖ ਨਾਮ ਚ ਪੂਮਣ ਮੇਰੇ ਨਾਨਕ ਪਾਓ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਸੁਖ ਅਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਾਰੇ। ਅਨੁ ਕੁਮਾਰ ਰੰਗ ਤਿਕਣ ਬਜਾਵੇ ਹਰ ਕਾ ਨਾਮ ਜਪਤੇ ਗਾਵੇ ਜੇ ਮਾਰ ਕੇ ਜਾ ਤਕ ਲਾਤੇ ਹਰ ਨਾਮ ਸੰਗੋ ਸੋਏ ਲੈ ਸਾ ਨਾਮ ਸਤ ਆਈ ਨਾਨਕ ਗੁਰਮ ਕੁਰਮ ਗਦਵਾਈ। ਛੂਟਤ ਨਹੀਂ ਕੋ ਲਖਵਾਈ ਨਾਮ ਜਪਤੈ ਪਾਰ ਪਰਾਈ ਅਨੁ ਭਿਗੰਜਿਆ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਣ ਚੁਣ ਜਨਮੇ ਮਰ ਜਾਮ ਨਾਮ ਜਪਤ ਪਾ ਵਿਸਰਾਮ। ਹੋ ਮੈਲਾ ਮਲ ਕਪੁਣਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈ ਸਾਧਕ ਸੰਗ ਜੇ ਮਾਰ ਕੇ ਗਿਣ ਜਾਏ ਨ ਕੋਸਾ ਹਰ ਕਾ ਨਾਮ ਮਹਾਂ ਸੰਗ ਤੋਸੈ ਜੇ ਪੈਂਡੇ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਾਂ ਪੰਦਰਾਂ ਕੁਣ ਸਜਾਨੂ ਹਰ ਕਾ ਨਾਮ ਤੇ ਨਾਲ ਪਛਾਣ ਜੈ ਮਹਾਂਭਿਆਨ ਤਪਤ ਬੋ ਕਾਮ ਤੈ ਹਰ ਕੇ ਨਾਮ ਤੂੰ ਪਰਸਾਮ ਜਾਂ ਤ੍ਰਿਕਾਮਨ ਤੁਜੇ ਕਰਖੈ ਤੈ ਨਾਨਕ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੇ ਵਰਤਨ ਨਾਮ ਸੰਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕੇ ਨਾਮ ਦ੍ਰਿਜਨ ਕੋਟ ਹਰ ਜਸ ਕਰ ਸੰਦਾ ਤੇ ਹਰ ਰੁਖ ਸਾਧ ਕਮਾਦ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ ਮੰਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੇ ਬਿਰਤ ਵੇਕੇ ਹਰ ਕਾ ਨਾਮ ਜਨ ਕੋ ਮੁਖ ਜੋਗ ਤੇ ਹਰ ਕੇ ਨਾਮ ਜਨ ਕੋ ਤ੍ਰਿਪਤ ਹੋਗ ਤੇ ਹਰ ਕਾ ਨਾਮ ਜਨ ਕਾਰ ਉਪਰੰਗਾਰ ਨਾਮ ਜਪ ਪ੍ਰਣ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪ ਕਿਸ਼ ਨਾ ਵਿਆਹ ਜਨ ਰਤ ਹਰ ਨਾਮ ਕਿਸੇ ਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜਿਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਦਾਨੀ ਹਰ ਪ੍ਰਤਾਪ ਜਿਨ ਔਰ ਨ ਜਾਣੀ ਓਤ ਪੋਤ ਜਿਨ ਹਰ ਸਰਾਤੇ ਸੁਨ ਸਮਾਧ ਨਾਮ ਸਮਾਤੇ ਆਠ ਪੈਰ ਜਿਨ ਹਰ ਹਰ ਜਪੇ ਹਰ ਕਾ ਭਗਤ ਭਗਤ ਨਹੀਂ ਜਪੇ ਹਰ ਕੀ ਭਗਤ ਮੁਕਤ ਬੋਕਾਰੇ ਨਾਨਕ ਜਨ ਸੰਕੇਤੇ ਤਾਰੇ ਪਾਰ ਜਾਤੇ ਹਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰ ਦੁਖ ਲਥਾ ਨਾਮ ਕਿ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਕਟ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈ।

ਜਾਪ ਤਾਪ ਗਿਆਨ ਸਭ ਧਿਆਨ ਖਾਟ ਸਾਸਰ ਸਿਮਰਤ ਵਖਿਆ ਜੋਗ ਅਭਿਆਸ ਕਰਮ ਧਰਮ ਕਰਿਆ ਸਗਲ ਦਿਆ ਗੁਣ ਵਧੇ ਫਿਰਿਆ ਅਣਕ ਪ੍ਰਕਾਰ ਕੀ ਭੋਜਤ ਨਾ ਪੁਣ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰਾਤੀ ਵਰਤਨੇ ਕਰੇ ਵੋ ਪਾਤ ਨਾਹੀ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਗਵਾਰ ਨੌਖੰਡ ਪ੍ਰਥਮੀ ਫਿਰੈ ਚਰਜੀ ਵੈ ਮਾਂ ਦਾਸ ਵਿਸਰਥੀ ਵੈ ਆਗਣ ਮਾਇ ਮੁਤ ਪ੍ਰਾਨ ਕਣਕੈ ਸੁਭੈ ਵਰਪੁਮ ਦਾਨ ਨਿਉਲੀ ਕਰਮ ਕਰੈ ਬੋਆ ਸੰਜੈਨ ਮਰਗ ਸੰਜਮ ਸਾਧ ਨਿਮ ਨਿਮ ਕਰ ਸਿ ਘਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਛੁੱਟੇ ਕਰੂ ਮਨ ਨ ਮਨ ਤੇ ਉੱਟੇ ਸੋਚ ਕਰੇ ਦਿਨ ਸਰਾਤ ਮਨ ਕੀ ਮਹਿਲ ਨਾ ਤਨ ਤੇ ਜਾਤ ਇਸ ਦੇ ਕੋਬ ਸਾਧਨਾ ਕਰੇ ਮਨ ਤੇ ਕਮਨਾ ਵਿਖਿਆ ਟਰੇ ਜਲ ਧੋਏ ਬੋਧੇ ਅਨੀ ਸੁਧ ਕਾਵੇ ਕਾਚੀ ਪੀਤ ਮਨ ਹਰ ਕੇ ਨਾਮ ਕੇ ਮਹਿਮਾ ਊਚ ਨਾਨਕ ਨਾਮ ਦਰੇ ਪਤਤ ਬਹੁ ਮੋਚ ਬਹੁ ਸਿਆਣ ਚਮਕਾ ਪਉ ਪਿਆ ਪੇ ਅਣਕ ਜਤਨ ਕਰਦੇ ਸੰਤਰਾਪੇ ਪੇ ਕਨੇਕ ਕੰਨੇ ਬੂਝੇ ਕੋਟ ਪਾਵ ਦਰਗਣੇ ਸੀਜੈ ਛੂਟ ਸੁਨਾਇਉ ਪਿਆਲ ਮੂੰਹ ਪਿਆ ਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੇ ਗੋਬਿੰਦ ਭਜਨ ਮੈਂ ਤਿਲਨੇ ਮਾਨੇ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੇ ਸਾਂ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਦੇ ਸਤਿਕਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੁਮੇ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਫਰੈ ਜਿਸ ਜਨ ਕੋ ਪ੍ਰਦਰਸ਼ ਵਿਆਸਾ ਨਾਨਕ ਤਾਂ ਕੇ ਬਲ ਬਲ ਜਾਸੈ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਮੜੇ ਮਾਣ ਆਪਸ ਕੋ ਜੋ ਜਾਣੇ ਨੀਚਾ ਸੋ ਗਣੇ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਦਿਨ ਘੜ ਕਰ ਜੀ ਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਧ ਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪੁਨੇ ਲੇਪਾ ਨਿਰਤਨ ਕੋ ਤਨ ਤੇਰੋ ਨਾਵ ਨਿਤਾਵ ਕੁਣਾ ਤੀਰਥਾ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਉਣ ਹਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਆਪਣੇ ਕਦਮੇ ਜਨ ਵਿਆਪੇ ਆਪਣਾ ਆਪਣ ਸੰਗਿਆ ਪ੍ਰਭ ਰਾਤੇ ਤੁਮਰੇ ਸੋ ਤੁਮਤੇ ਹੋਏ ਨਾਨਕ ਅਵਰਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਧਰਮ ਨਿਰਮਲ ਕਰਮ ਸਗਲ ਕਿਰਿਆ ਮੋਤਮ ਕਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸੁਗਲ ਉਦਮ ਉਦਮ ਵਾਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਵਖਾਣੀ।

ਭੁੱਲਣ ਹਾਰ ਨਾਨਕ ਰਾਖਣ ਹਾਰ ਅਫਾਰ ਰਤੰਤਿਆ ਕੌੜੀ ਸੰਗ ਰਚੈ ਸਾਧ ਸੋੜ ਝੂੜ ਸੰਗ ਮਚੈ ਜੋ ਚਰਨਾ ਸੁਭਾ ਸਿਰ ਕਰ ਮਨ ਜੋ ਹੋਣ ਸਦੂਰ ਪੁਰਾਣ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਾਹਿ ਤਿਸ ਪਰ ਹਾਰੇ ਚੰਦਨ ਲੇ ਉਤਾਰੇ ਧੋਏ ਗਰਦ ਵਿਪਰੀਤ ਪਸਮ ਸੰਗ ਹੋਏ ਅੰਧ ਖੂਬ ਮੈਂ ਪਤਤ ਬਕਰਾਲ ਨਾਨਕ ਕਾੜ ਦਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਨ ਜਾਤ ਲੋਕ ਪੁਚਾਰਾ ਕਰ ਦਿਨ ਰਾਤ ਬਾਹਰ ਭੇਖ ਅੰਤਰ ਮੜਮਾਏ ਸਭ ਸੁਣਾਏ ਕੁਛ ਕਰੇ ਛੁਪਾਏ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਤਰਗਨ ਬਾਹਰ ਤਨ ਸੁਆ ਗਲ ਪਾਤਰ ਕੈਸਾ ਰਹਿ ਥਾ ਜਾ ਕੇ ਅੰਤਰ ਵਸੇ ਨਿਰੰਗਾ ਜਾ ਕੇ ਅੰਤਰ ਵਸੇ ਅਮਰਾ ਪ੍ਰਵਿਆਪ ਨਾਨਕ ਤੇਜ ਸਹਿ ਸੰਵਾਦ ਸੁਣਨ ਦਾ ਕੈਸੇ ਮਾਰਗ ਪਾਵੇ ਕਰ ਕਹਿ ਲਿਹ ਓਣ ਦੇ ਬਹਾਵੇ ਕਾਂ ਬਜਾਰ ਤੋ ਬੂਝੇ ਡੂਰਾ ਨਿਸਕੇ ਤੋ ਸਮਝੇ ਪੂਰਾ ਕਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕਹਿ ਪਿੰਗਲ ਪਰਬਤ ਪਰ ਪਾਵਨ ਨਹੀਂ ਹੋ ਤੋ ਆਪਸ ਗਵਨੇ ਕਰਤਾਰ ਕਰਨਾ ਮੈਂ ਦਿਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਵੀ ਸੁਹਾਵਣ ਅਸੀਤ ਜੂ ਬਹਿਰਾਈ ਤਾ ਸੋਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅਣ ਕੇਲ ਮਾਇ ਰੰਗ ਰਸੇ ਦ੍ਰਿੜ ਕਰਮਾ ਨੇ ਮਣੇ ਪ੍ਰਤੀਤ ਕਾਲ ਨੇ ਆਵੇ ਮੂੜੇ ਚੇਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਨ ਲੋ ਤਰੋ ਆਹੋ ਜੁਗਤ ਵਿਹਾਨੇ ਕਈ ਜਨਮ ਨਾਨਕ ਰਾਖ ਲਿਵਾਪਣ ਕਰ ਕਰਮ ਤੂੰ ਠਾਕਰ ਤੂੰ ਬੈ ਅਰਦਾਸ ਜੀਵਪਣ ਸਭ ਤੇਰੀ ਦਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ

ਕੇ ਮਨ ਹਰ ਕੇ ਨਾਮ ਕੀ ਪ੍ਰੇ ਸੁਖਦਾਇ ਕਰ ਕਿਰਪਾ ਨਾਨਕ ਆਪਲੇ ਲਾਇ ਮਿਥਿਆ ਧਨ ਧਨ ਕੁਮ ਸਵਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤਿਆ ਸੁਭਸਤਰਾ ਮਿਥਿਆ ਰੰਗ ਸੰਗ ਮਾਇ ਬਿਗਸਤਾ ਮਿਥਿਆ ਧਰੂ ਮੋਹ ਅਮਾਨ ਮਿਥਿਆ ਪਸੁਪੁਰ ਕਰਤ ਕੁਮਾਨ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਜਨ ਮਿਥਿਆ ਸੁਣ ਪਰਿੰਦਾ ਸੁਣਿਆ ਮਿਥਿਆ ਸਵਰ ਦਰਬ ਕੁਹਿਰਾ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਸੁਆਦ ਮਿਥਿਆ ਚੰਨ ਪਰਵਕਾਰ ਵਿਕਾਰ ਗੋਤਾਵ ਮਿਥਿਆ ਮਨ ਪੁਰ ਲੋਲ ਪਾਵੇ ਮਿਥਿਆ ਤਨ ਹੀ ਪਰ ਵਿਕਾਰਾ ਮਿਥਿਆ ਬਸ ਲੇਦ ਵਿਕਾਰ ਬਿਨ ਬੁੱਝੇ ਮਿਥਿਆ ਸਭ ਭਾਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਯਾਰ ਜਾ ਸਾਜ ਬਣਿਆ ਕਿਹੋ ਸੁੱਚਾ ਬਿਰਥਾ ਨਾਮ ਬਣਿਆ ਤਨੇ ਅੰਤ ਮੁਖ ਆਵੇ ਤਾਂ ਕੇ ਦੁਰਗੰਧ ਬਿਨ ਸਿਮਰਨ ਤੇ ਨਾਰਾਇਣ ਬਿਰਥਾ ਵਿਆਹ ਮੇਕ ਬਿਨਾ ਜੋ ਕੇ ਧੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕੁਰਬਾਨ ਕਨਾਰਥ ਦਾ ਧਨ ਧਨ ਤੇ ਜਨ ਜੇ ਕਟ ਵਸਿਓ ਹਰ ਨਾਵ ਨਾਨਕ ਤਾਂ ਕੇਵਲ ਜਾਵ ਰਹਿਤ ਔਰ ਕਸ਼ ਔਰ ਕਮਾਵਤ ਮਨ ਨਹੀਂ ਪ੍ਰੇਤ ਭਗਵਾਨ ਲਾਵਤ ਜਾਣਨ ਹਰ ਪ੍ਰਭੂ ਪ੍ਰਵੀਨ ਬਾਹਰ ਭੇਗ ਨਾ ਕਾਹੂ ਪੀਣ ਔਰ ਉਪਦੇਸੇ ਆਪ ਨਾ ਕਰੇ ਆਵ ਜਾਵ ਜਨ ਮੈਂ ਮਰੈ ਜਿਸ ਕੇ ਅੰਤਰ ਵਸਨਕਾਰ ਤਿਸ ਕੇ ਸੇਕ ਤਰੈ ਸੰਸਾਰ ਜੋ ਤੂੰ ਭਾਣੇ ਤਿੰਨ ਪਰਵ ਜਾਤਾ ਨਾਨਕ ਜਨ ਚਨ ਪਰਤ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਦਨੇ ਵੇਰਾ ਕਿਸੇ ਦੂਰ ਜਨਾਬ ਕਿਸੇ ਵਜਾਵਤ ਨੇਰ ਉਪਾਪ ਸਨਮ ਸਗਲ ਤੇ ਰਹਿਤ ਸਭ ਕੇ ਜਾਣੇ ਆ ਤੂੰ ਕੀ ਰਹਿ ਜਿਸ ਭਗਤੀ ਲੈ ਲੜਦਾ ਏ ਥਾਂ ਤਨੰ ਤੇਰਾ ਸਮਾਇ ਸੋ ਸੇਵਕ ਜਿਸ ਕਿਰਪਾ ਕਰੇ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਯਾਰ ਲੋਭ ਮੋ ਬਿਨ ਸਦਾਏਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਗਾਇ ਤਿਸ ਠਾਕੁਰ ਕੋ ਰਖਮਣ ਮਾਇ ਜੇ ਪ੍ਰਸਾਦ ਸੁਗੰਧਨ ਲਾਵੇ ਤਿਸ ਕੋ ਸੁਮਤ ਪ੍ਰਮੁਖ ਪਾਵ ਜੇ ਪ੍ਰਸਾਦ ਸਹਿ ਸੁਖ ਮੰਦਿਰ ਤਿਸੇ ਤੇ ਹਰਸ ਦਾ ਮਣੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਘ ਸੁਖ ਵਚਨ ਆੜ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਤੇ ਆਵਨ ਜੋਗ ਜੇ ਪ੍ਰਸਾਦ ਪਾਠ ਪਟੰਬ ਰਣਾਵੈ ਤਿਸੇ ਤਿਆਗ ਤੋੜ ਪਾਵੇ ਜੇ ਪ੍ਰਸਾਦ ਸੁਖ ਸੇ ਸੋਈ ਜੇ ਮਨ ਅਠ ਪੈਰ ਤਾ ਕਾ ਜਸ ਗਾਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਖ ਤਾ ਕੋ ਜਸ ਰਸਨ ਵਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੇ ਜਪ ਧਰ ਕੇ ਮਾਣ ਪਾਵੈ ਨਾਨਕ ਪਾਸੇ ਧੀ ਕਰ ਜਾਵੇ ਜੇ ਪ੍ਰਸਾਦ ਓਕਰੋ ਰੋਕਣ ਜਿੰਦੇ ਲਿਵ ਲਾ ਤੁਸ ਰਾਮ ਸੁਨੇ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭਤਾ ਕੇ ਜੇ ਪ੍ਰਸਾਦ ਤੁਝ ਕੌਣ ਪਹੁਚੇ ਮਨ ਸਾਧ ਸਾਧ ਸਿਮਰੋ ਪ੍ਰਭੁ ਚੇ ਜੇ ਪ੍ਰਸਾਦ ਪਾਇ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤੇ ਸਿਮਰਤ ਕਾਲ ਚੀਜੇ ਜੇ ਪ੍ਰਸਾਦ ਅਸਵਤ ਸਵਾਰੀ ਮਨ ਤੇ ਸਭ ਕੋ ਕਪਣ ਵਿਸਾਰੀ ਜੇ ਪ੍ਰਸਾਦ ਬਾਗ ਮੁਲਕ ਤਣ ਰਾਗ ਪ੍ਰੋਏ ਪ੍ਰਭੇ ਆਪਣੇ ਮਨ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸੇ ਤੇ ਆਏ ਤਿਸੇ ਧਿਆ ਜੋ ਇਕ ਲਖੇ ਹਉ ਨਾਨਕ ਤੇ ਰੱਖੇ ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਅਠ ਪੈਰ ਕਰ ਦਿਸਕਾ ਜੇ ਪ੍ਰਸਾਦ ਉਚਾਰ ਬਿਹਾਰੀ ਤਿਸ ਪ੍ਰਭ ਕੋ ਸਾਧ ਸਾਧ ਸਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਤੇਰੀ ਪਨਿੱਕੀ ਜਾਤ ਸੋ ਪ੍ਰਭ ਸਿਮਰਾ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰੇ ਗੁਰਪ੍ਰਸਾਦ ਨਾਨਕ ਦਸਕਾ ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਵੇਖੇ ਸਮਾਧ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖਿਆ ਜੇ ਵਸਨਾ ਜੇ ਪ੍ਰਸਾਦ ਹੱਸ ਕਰ ਚੱਲਿਆ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖਿਆ ਸਮਾਵੈ ਸਭ ਪ੍ਰਭ ਤਿਆ ਗੁਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਵਰੁਣ ਸੰਸਾਰ ਤਿਸ ਪ੍ਰਭ ਕੋ ਮੂਲ ਨਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੂਰਤ ਦਾ ਕੋ ਜਾ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇਮਨ ਮੇਰਤ ਦਾ ਸੁਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੁਣਾਓ ਆਪ ਗੁਆ ਸੋ ਹਰ ਗੁਣ ਗਾਵ ਪ੍ਰਭ ਕਿਰਪਾ ਤੁਹ ਪ੍ਰਗਾਸ ਪ੍ਰਭ ਦਿਆ ਤੇ ਗੁਣ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮਦ ਤੁਮ ਹੋਏ।

ਹੈ ਗੁਰਪ੍ਰਸਾਦ ਨਾਨਕ ਸੱਚ ਕਹਿ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸਿੱਧ ਸਾਧਿਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆਨ, ਕਜੂਨ ਭਰ ਮੈਂ ਪਰਮੀਆ, ਨਾਨਾ ਰੂਪ ਜਿਉਂ ਸੁਆਂਗੀ ਦਿਖਾਵੈ, ਜਿਉਂ ਪ੍ਰਭਾਵੈ ਤਿਵੈ ਨਚਾਵੈ, ਜੁਤ ਸੁਭਾਵੈ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਧ ਸੰਗ ਤਿਉ ਪਾਵੈ, ਉਸ ਅਸਥਾਨ ਤੇ ਬਹੁ ਰਣਾਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਵਰਤੀ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੀ ਵੱਡੇ ਵੱਡੇ ਅੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸਤਾ ਕਾ ਜੰਤ, ਆਪ ਸਕੋ ਕਰਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ, ਨਾਨਕੀਆਂ ਮੁਖ ਤੂੰ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੈ, ਬਹੁ ਲਸ਼ਕਰ ਮਾਨ ਕੂਪਰ ਕਰੇ ਆਸੁ, ਪਲ ਭੀਤਰ ਤਾਕਾ ਹੋਏ ਬਿਨਾਸੁ, ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸੈ ਨ ਬਦੈ ਆਪ ਅਹੰਕਾਰੀ, ਧਰਮ ਰਾਇਤ ਕਰੇ ਖੁਵਾਰੀ, ਗੁਰਪ੍ਰਸਾਦਾ ਕਾ ਮਿਟਿਆ ਅਭਿਮਾਨ, ਸੋ ਜਨ ਨਾਨਕ ਦਰਗੈ ਪਰਵਾਨ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਭਰੇ ਅਵਤਾਰ, ਅਨਕ ਜਤਨ ਕਰ ਆਤਮ ਨੀਂਦਰਾ ਵੈ, ਹਰ ਦਰ ਗੈ ਕਹੁ ਕੈਸੇ ਗਾਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੀਂਝਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸਕੋ ਸੁਖ ਨਾਹੀ ਕੋਏ, ਜਾਵੇ ਜਾਣੈ ਮੈਂ ਕਿਛ ਕਰਦਾ, ਤਬ ਲਾ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗਨੇ ਚਲਣਾ ਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕਹੋਂ ਛੁਟੈ, ਸਹਿਸ ਕਟੇ ਲਾਕੋ ਉਠਤਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੀ ਕਰੈ ਨੇ, ਤ੍ਰਿਪਤਾਵੈ ਖਾਪ ਖਾ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪੁ, ਸਦਾ ਸਦਾ ਨਾਨਕ ਹਰਿ ਜਾਪੁ, ਕਰਨ ਕਰਾਵਨ ਕਰਣੈ ਹਾਰ, ਇਸਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਬਵੇਕੂ, ਆਪੈ ਕਾਪੈ ਅਨੇਕ, ਮਰਨ ਬਿਨਸੈ ਆਵੈ ਨ ਜਾਈ, ਨਾਨਕ ਸਦੀ ਰਹਿਆ ਉਸਮਾਇ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾਉ ਕਰਨੈ ਹਾਰ, ਉਸ ਤੇ ਪੈਨ ਕਹੋ ਕਿਛ ਹੋਏ, ਥਾਂ ਥਨਾਂਤਰ ਕੈ ਸੋਏ, ਆਪਣੀ ਚਲ ਤੇ ਆਪ ਕਰਨੈ ਹਾਰ, ਕਉਤ ਕਰੈ ਰੰਗ ਆਪਾਰ, ਮਨ ਮਾਇਆ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮੱਧੇ ਕਿਨ ਬਿਰਲੈ ਚੀਨ।

ਘੜ ਘੜ ਸੁਣੀ ਸਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖ ਨਿਆਰ ਜਾ ਘਟਾਏ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ। ਸੰਤ ਕੈ ਦੁਖਨ ਸੁਖ ਸਭ ਜਾਈ, ਸੰਤ ਕੈ ਦੁਖਨ ਰਕਮੈ ਪਾਈ। ਸੰਤ ਕੈ ਦੁਖਨ

0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦਿ ਸੱਚ ਜੁਗਾਦ ਸੱਚ ਹੈ ਤੇ ਸੱਚ ਨਾਨਕ ਹੋਸੀ ਤੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸੱਚਾ ਸੁਮਤਾ ਬੁਝਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭੋ ਹੋਏ ਬਸਾਨਾ ਜਿਸ ਤੇ ਉਪਜੈ ਤਿਸ ਮਾਹੇ ਸਮਾਨਾ ਬਸਤ ਮਾਏ ਲੇ ਬਸਤ ਗਡਾਈ ਤਾ ਕੋ ਭਿੰਨਾ ਕਹਿਣ ਨਾ ਜਾਈ ਬੂਜੈ ਬੂਜਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾਂ ਕਿ ਗਤਮਿਤ ਕੋਏ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਪੂਜਤੇ ਉੱਚੇ

ਨਹੀਂ ਕੀ ਕੀਰੀ ਮੈਂ ਕਲ ਰੱਖ ਹੈ ਭਸਮ ਕਰੇ ਲਸਕਰ ਕੋਟ ਲੱਖ ਹੈ ਜਿਸਕਾ ਸਾਸ ਨ ਕਾਢਤ ਆਪ ਤਕ ਰੱਖ ਦਿਖ ਰਹਾਤ ਮਾਨਸ ਜਤਨ ਕਰਤ ਬੋ ਭਾਤ ਤਸਕੇ ਕਰਤ ਬਿਰਥਾ ਜਾਤ ਮਾਰੈ ਨਾ ਰੱਖੈ ਵਰਨਾ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰਮ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤੰਤਰ ਪੀਐ ਨਾਮ ਰਤਨ ਜਿਨੀ ਗੁਰਮੁਖ ਪਾਇਆ ਤਿਸਕਸ਼ ਅਵਰ ਨਾਹੀਂ ਦਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜੰਤਰ ਤਾਨੇ ਮੰਤਨ ਨਾਮੈ ਨਾਮ ਸਮਾਨੇ ਊਰਤ

ਸਤਿਗੁਰ ਸਿੱਖੀ ਕਰੈ ਪ੍ਰਤਪਾਲੁ ਸੇਵਕੋ ਗੁਰ ਸਦਾ ਦਿਆਲੁ ਸਿੱਖੀ ਗੁਰਦੁਰਮਤਮਲ ਹਰੈ ਗੁਰਬਚਨੀ ਅਰਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕੱਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਨਾਵੈ ਹਰ ਨਾਮ ਹਿਰਦੈ ਸਤਿਆਵੈ ਮਨ ਵਿਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਚ ਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਰਿਦਿਆਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਮਨਿਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ ਇੱਕ ਆਪ ਨਾ ਹੀ ਕਿਸ਼ ਭਰਮੋ ਸਿਆ ਸਿਆਣ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਰਨਾ ਗਾਨੈ ਮਨ ਸੰਤੋਖਾ ਤੁਮ ਪਤੇ ਆਨੈ ਪੂਰਾ ਗੁਰ ਅਖਿਉ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਸਲੈ ਮਿਲਾਏ ਜੇ ਬਾਏ ਕੁਸਤ ਅਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਅਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾ ਹੀ ਕਦੇ ਬਿਨਾਸ ਜਾਖੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਅਰਕਾ ਨਾਮ ਲੇ ਸਚ ਉਪਦੇਸ਼ ਸੇਵਕੋ ਦੇਹ ਮੋਹ ਮਾਇਆ ਕਹਿ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁੱਖ ਤਖਤੇ ਨਾਸੇ ਤਪਤ ਮਾਏ ਠੰਡ ਵਰਤਾਈ ਅੰਧ ਭਿਆ ਦੁਖ ਨਾਥੇ ਭਾਈ ਜਨਮ ਮਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਪੋਹੇ ਬਸੇ ਸਗਲ ਵਿਆਦ ਮਨ ਤੇ ਖੈ ਨਸੈ ਜਿਸਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜ ਸਰਵਨ ਨਿਰਗੁਣ ਆਪ ਸਰਗੁਣ ਪਿਓਹੀ ਕਲਾ ਧਾਰਜਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵੈ ਰੂਪ ਰੰਗ ਭੈ ਪ੍ਰਗਾਸ ਸਦ ਕੈ ਸੰਗ ਰਚ ਰਚਨਾ ਆਪਣੀ ਕਲਧਾਰੀ ਅਨ

ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਆਧਾਰ ਰੂਪਾ ਸਮੀਤ ਵਿਸਾਰੋ ਚਰਨ ਕਮਲ ਰਿਦਮਾਇ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦਿੜਕਰ ਗਹੁ ਨਾਮ ਅਰਵਥ ਯਤਨ ਸੰਚੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕਹੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾਧ ਸੋਭਾ ਭਜਾਰਕੀ ਸਰਨੀ ਅਨ ਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਮ ਨਿਦਾਨ ਮੈਰ ਨਾਮ ਨਿਧਾਨ ਜਪ ਨਾਨਕ ਦਰਗੈ ਪ੍ਰਵਾਨ ਮਨ ਪ੍ਰਬੁੱਧ ਅਰ ਕੈ ਨਾਇ ਦੈ ਦਿਸਤਾਵ ਤਾਵ ਠਾਇ ਤਾ ਕੋ ਬਿਘਨ ਲਾਗੈ ਕੋਇ ਜਾ ਕਰ ਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨਸੈ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਿਨਾਸੀ ਕਉ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਰੈ ਸੁਕਾ ਚੋਕਾ ਚਾ ਵਾ ਗਾਉਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰੂ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੁ ਭਾਵਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਕੁਟਾਂਬਰ ਬਣਤਾ ਇੰਤੇ ਕਹੋ ਤੂੰ ਕਮਣ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਣ ਛਟਕਾਰ ਅਸਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਅਤਿ ਸਬੂਝੇ ਨਾ ਬੇਗਾਨਾ ਨਾ

ਆਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਭਾਵੈ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣਿਆਰ ਨੀਚੇ ਜਾਨ ਨਾਨਕ ਤੁਮ ਦੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਈ ਇੱਕ ਨਿਮ ਕਰਕੇ ਗੁਣ ਗਾਏ ਇਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ

ਕਦੀ ਜਾਬਾ ਕਾਰ ਕਿਸ਼ਨਾ ਦਸਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਬ ਬੈਰ ਵਿਰੋਧ ਕੀ ਸੰਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਕ ਸੋਗ ਕਹੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਾਕਸ਼ ਹੋਵਤ ਭਰਮ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਇਹ ਕਿਆ ਰਗਮ ਭਾਰ ਤਬ ਨਰਕ ਸੁਰ ਕੋ ਕਹੋਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿਥਾਏ ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਡਰ ਕੌਣ ਕਤ ਡਰੈ ਆਪਣ ਚਲਦਾ ਕਰਨੇ ਹਾਰ ਨਾਨਕ ਠਾਕ ਰਗਮ ਭਾਰ ਅਵਨਾਸੀ ਸੁਖ ਆਪਣ ਆਸਨ ਤੈ ਜਨ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਛ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ਼ਭੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕਹੋ

ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਤ ਸੁਭਾਵਤ ਅਸਿਸ਼ਟੋ ਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਬਜਤ ਪਰੋਏ ਜਾ ਕੋ ਪ੍ਰਭ ਜੀਵਾ ਬੁਝਾਏ ਸਚਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰੱਖ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਣ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੂੰ ਸਾਥ ਗੁਣ ਨਿਧਾਨ ਬੇਅੰਤ ਭਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹਾ ਬਿਆਪ ਪ੍ਰਤਪਾਲ ਜੀਅਨ ਬੋ ਭਾਂਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਭਾਵਤ ਸਿਲੈ ਮਿਲਾਏ ਭਗਤ ਕਰੇ ਅਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗੈ ਹਰ ਇੱਕ ਨਾਏ ਤਿਸਕੀ ਆਸਨ ਬਿਰਥੀ ਜਾਏ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਵੰਦਨ ਪੂਜਾ ਗੁਰ ਕੇ ਪੈਰ ਏ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰਿ ਕੇ ਗੁਣ ਗਾਉ ਪ੍ਰਾਂਤਨ ਕੈ ਸੁਆਉ ਆਠ ਪੈਰ ਪ੍ਰਭ ਪੇਖੋ ਨੇਰਾ ਮਿਟੇ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ

ਸਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪ੍ਰੀਖਿਆ ਮਨ ਤਾਂ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰਾਖੋ ਮਨ ਮਾਹੇ ਨਾਨਕ ਬੋਰ ਨਾ ਆਵੈ ਜਾਏ ਤਿਸ ਤੇ ਦੂਰ ਕਾਂਕੋ ਜਾਏ ਉਬਰੇ ਰੱਖਣ ਹਰ ਧਿਆਏ ਨਿਰਭੋ ਜਪੇ ਸਗਲ ਭੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਉਧਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰਾ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁ ਹੋਤ ਨਿਹਾਲ ਤਾਂ ਕਿ ਨਿਕਤ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ

ਪਰਗਾਸ਼ਟਪਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਸਕਟ ਮਾਹੇ ਅਨਕ ਰੰਗ ਨਾਨੰਦ ਸਟਾਹੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁ ਸਮਾਧਨ ਹਤੈ ਨਾਦ ਕਹਿ ਨ ਜਾਈਏ ਚਰਚ ਬਿਸਮਾਦ ਤਿਨ ਦੇਖਿਆ ਜ ਸਾਬ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੁਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮੋ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤ ਰਮਾਏ ਚਾਰ ਕੁੰਡ ਦੈ ਦਿਸੈ ਸਮਾਏ ਤਿਸਤੇ ਭਿੰਨ ਨਾਈ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲਨਾ ਕਬ ਹੂੰ ਡੋਲੈ ਸਰਬ ਕਰਾ ਕਰ ਖੇਲੈ ਖੇਲ ਮੋਲਨਾ ਭਾਈਆ ਗੁਣੀਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਹਿਰਦੇ ਸਭ ਧਰਮ ਸੰਤ ਜਨਾ ਸੁਣੋ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਨ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਮਨ ਨਿਕਟ ਕਮਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਨਾਬ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਬ ਨੈਣ ਆਪ ਇਕਨਹਾਰਾ

ਆ ਭਲਾ ਕਰਤੂਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰੋ ਤਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ।

ਚੀਤ ਸੁਖਮਣੀ ਸਹਿਜ ਗੋਬਿੰਦ ਗੁਣਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਹੋਵੈ ਆਵਣ ਜਾਨ ਹਰ ਤਨ ਖਾਟ ਚਲੇ ਜਾਣ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵੀ ਆਰ ਸਿਟਿੰਗ ਇਨ ਪ੍ਰੈਜੈਂਸ ਆਫ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫੋਰ ਅ ਸਪੈਸ਼ਲ ਓਕੇਸ਼ਨ। ਅੰਬਰ ਕੌਰ ਟਰਨ ਅਪ 18 ਟੂਡੇ। ਮਹਾਰਾਜ ਨੇ ਅੰਬਰ ਕੌਰ, ਜਿੱਦਾਂ ਜਿੱਦਾਂ ਸਾਡੀ ਏਜ ਵੱਧਦੀ ਆ ਉੱਦਾਂ ਉੱਦਾਂ ਸਾਡੀਆਂ ਰਿਸਪੋਂਸੀਬਿਲਿਟੀਜ਼ ਇਨਕਰੀਜ਼ ਹੁੰਦੀਆਂ ਜਾਂਦੀਆਂ। And while our responsibilities are more, we need energy more. If we don't have energy, fir ki hunda hai anxiety, depression, khijna, pyar na hona, mittha na bolna, eh sariyan deficiencies is body ch honiyan shuru ho jandiyan. Oh jehde zyada vart rakhde hai na, oh kehnde oh muscles de vichon tuhadiyan protein kadne shuru ho jande aa, weak hona shuru ho janda banda, fir oh gathiya ho janda, kai kuch gana dende aa. And the same thing Vaheguru Ji's Gurbani is saying, if our soul not eating proper food of Gurbani, then our soul going to sick, because enu idi roti nahi mil rahi, enu ida bhojan nahi milda, Gurbani nahi mil rahi. Hun tusi 18 de hoye ha, tuhadiyan responsibilities vadh janiyan. Mummy daddy ne vi kehna lag pana, tu hun putt nyani thodi reh gayi ha, tu eh mistake nahi karni hun mud ke. Har kise ne kya karna, tu vaddi ho gayi. Also, this is 16 between 20, that age, Guru Sahib Ji saying, ਇਹਦੇ ਵਿੱਚ ਨਾ ਦੂਜੇ ਪੈਰ ਕੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲਹਿਰੀ ਤੇ ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਮੇ। ਮਹਾਰਾਜ ਕਹਿੰਦੇ ਇਸ ਏਜ ਦੇ ਵਿੱਚ ਆ ਕੇ ਨਾ ਈਗੋਇਸਟ ਬੰਦਾ ਬਣ ਜਾਂਦਾ, ਇਹ ਨਹੀਂ ਆਪਾਂ ਬਣਨਾ। ਆਪਾਂ ਇਸ ਕਰਕੇ ਸਾਰੇ ਜਣੇ ਤੁਹਾਡੇ ਲਈ ਅਰਦਾਸ ਕਰਨ ਆਏ ਆ ਕਿ ਵਾਹਿਗੁਰੂ ਜੀ ਇਸ ਗੱਲ ਤੋਂ ਬਚਾਇਓ ਸਾਡੀ ਬੱਚੀ ਨੂੰ। ਕਿਉਂਕਿ ਮੰਮੀ ਡੈਡੀ ਨੇ ਲਾਈਫ ਦੇਖੀ ਹੁੰਦੀ ਆ, ਉਹ ਕਹਿੰਦੇ ਬੱਚੇ ਆਹ ਕੰਮ ਨਹੀਂ ਆਪਾਂ ਕਰਨਾ, ਉਹ ਕਹਿੰਦੇ ਮੰਮ ਯੂ ਡੋਂਟ ਨੋ, ਤੁਹਾਡਾ ਯਾਰਾ ਹੋਰ ਸੀ, ਨਾਓ ਇਜ਼ ਐਵਰੀਥਿੰਗ ਇਜ਼ ਚੇਂਜਡ, ਇਹ ਕੰਮ ਨਹੀਂ ਆਪਾਂ ਕਰਨਾ। ਉਹ ਆਪਣੇ ਵੱਡੇ ਆ, ਉਹਨਾਂ ਨੇ ਆਪਾਂ ਨੂੰ ਵੱਡੇ ਕੀਤਾ, ਹਾਂ ਉਹਨਾਂ ਨਾਲ ਆਪਾਂ ਡਿਸਕਸ਼ਨ ਕਰ ਸਕਦੇ ਹਾਂ, ਝਗੜਾ ਨਹੀਂ, ਲਾਸਟ ਫੈਸਲਾ ਉਹਨਾਂ ਦਾ। ਇਹ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਦੂਜੇ ਪੈਰ ਦੇ ਵਿੱਚ ਇਸ ਚੀਜ਼ ਤੋਂ ਬਚਣਾ ਬੰਦੇ ਨੇ ਕਿ ਈਗੋਇਸਟਿਕ ਨਹੀਂ ਹੋਣਾ। ਐਂਡ ਜਿੰਨੀ ਸੰਗਤ ਆਈ ਆ, ਦੇ ਵਿਲ ਡੂ ਅਰਦਾਸ ਫੋਰ ਯੂ, ਦਿਸ ਇਜ਼ ਅ ਸਪੈਸ਼ਲ ਡੇ ਫੋਰ ਯੂ, ਬਿਕੋਜ਼ ਇੰਨੇ ਲੋਕ ਜਿਹੜੇ ਸੰਗਤ ਆਈ ਆ, ਇਹਨਾਂ ਨੇ ਤੁਹਾਡੇ ਲਈ ਅਰਦਾਸ ਕਰਨੀ ਆ। ਐਂਡ ਵੀ ਕਾਂਟ ਬਾਏ ਅਰਦਾਸ ਫਰੋਮ ਐਨੀ ਸ਼ੋਪ। ਮਿਲੀਅਨ ਬਿਲੀਅਨੇਅਰ ਬੰਦਾ ਹੋਵੇ ਨਾ, ਉਹ ਆ ਕੇ ਕਵੇ ਕਿ ਆਈ ਕੈਨ ਬਾਏ ਅਰਦਾਸ, ਇਹਦਾ ਮਤਲਬ ਝੂਠ ਬੋਲਦਾ। ਕਿਉਂਕਿ ਅਰਦਾਸ ਅੰਦਰੋਂ ਨਿਕਲਦੀ ਆ, ਪਿਆਰ ਨਹੀਂ ਕੋਈ ਬਾਏ ਕਰ ਸਕਦਾ। ਇਹਨਾਂ ਨੇ ਤੁਹਾਡੇ ਲਈ, ਅਸੀਂ ਸਾਡੇ ਸਾਰਿਆਂ ਨੇ ਤੁਹਾਡੇ ਲਈ ਅਰਦਾਸ ਕਰਨੀ ਆ। ਐਂਡ ਮਸਟ ਯੂ ਹੈਵ ਟੂ ਡੂ ਅਰਦਾਸ। ਵੀ ਆਰ ਗੋਇੰਗ ਟੂ ਸਿੰਗ ਅ ਸ਼ਬਦ, ਰਾਖ ਸਦਾ ਪ੍ਰਭ ਆਪਣੇ ਸਾਥ। ਵਾਹਿਗੁਰੂ ਜੀ ਪਲੀਜ਼, ਦਿਸ ਇਜ਼ ਮਾਈ ਹੰਬਲ ਅਰਦਾਸ ਵਾਹਿਗੁਰੂ ਜੀ, ਓ ਕੀਪ ਮੀ ਵਿਦ ਯੂ ਫੋਰ ਐਵਰ, ਮੈਨੂੰ ਆਪਣੇ ਨਾਲ ਰੱਖਿਓ। ਮੈਂ ਯੂਨੀ ਚਲ ਜਾਵਾਂ ਤਾਂ ਵੀ ਮੇਰੇ ਨਾਲ ਰਹੋ, ਮੈਂ ਕੰਮ 'ਤੇ ਚਲ ਜਾਵਾਂ ਤਾਂ ਵੀ ਮੇਰੇ ਨਾਲ ਰਹੋ। ਵਾਹਿਗੁਰੂ ਜੀ ਮੈਂ ਇਹ ਦਾਨ ਮੰਗਦੀ ਹਾਂ ਆਪ ਜੀ ਕੋਲ, ਰਾਖ ਸਦਾ ਪ੍ਰਭ ਆਪਣੇ ਸਾਥ, ਵਾਹਿਗੁਰੂ ਜੀ ਆਪਣੇ ਕੋਲ ਰੱਖਿਓ ਮੈਨੂੰ। ਤੂੰ ਹਮਰੋ ਪ੍ਰੀਤਮ ਮਨਮੋਹਨ, ਵਾਹਿਗੁਰੂ ਜੀ ਯੂ ਆਰ ਲਵੇਬਲ ਫੋਰ ਮੀ, ਸਾਰਿਆਂ ਨਾਲੋਂ ਜ਼ਿਆਦਾ ਪਿਆਰੇ ਤੁਸੀਂ ਆ ਮੇਰੇ ਲਈ। ਤੁਝ ਬਿਨ ਜੀਵਨ ਸਗਲ ਅਕਾਤ, ਵਾਹਿਗੁਰੂ ਜੀ ਵਿਦਾਊਟ ਯੂ there is no peace of mind, there is no life without you Vaheguru Ji, without your Gurbani there is nothing. That's why we all doing Ardas Vaheguru Ji, keep us in your shelter Vaheguru Ji, raag sada prab apne saath, rank te rao kart khin peer. Hun panjve Guru Ji na, Guru Ji di shakti dasan lagya, the quality of one little quality of Vaheguru Ji. ਕਹਿੰਦੇ ਅੰਕ ਤੇ ਰਾਓ ਕਰਤ ਖਿਨ ਭੀਤ, ਇਨ ਇੰਸਟੈਂਟ ਵਿਦ ਇਨ ਅ ਫਿਊ ਸੈਕਿੰਡ। ਜਿਹੜਾ ਰਾਜਾ ਹੁੰਦਾ ਆ ਉਹਨੂੰ ਭਿਖਾਰੀ ਬਣਾ ਦਿੰਦੇ, ਭਿਖਾਰੀ ਨੂੰ ਰਾਜਾ ਬਣਾ ਦਿੰਦੇ ਆ। ਵਾਹਿਗੁਰੂ ਜੀ ਕੋ ਤਾਕਤ ਆ, ਪ੍ਰਭ ਮੇਰੋ ਅਨਾਥ ਕੋ ਨਾਥ। ਜਿਹਦਾ ਕੋਈ ਫਰੈਂਡ ਨਹੀਂ ਨਾ ਬਣਦਾ, ਜਿਹਦਾ ਕੋਈ ਨਹੀਂ ਹੁੰਦਾ, ਕੋਈ ਰਿਸ਼ਤੇਦਾਰ ਨਹੀਂ ਹੁੰਦਾ, ਵਾਹਿਗੁਰੂ ਜੀ ਉਹਦੇ ਬਣ ਜਾਂਦੇ ਆ, ਸਾਰੇ ਰਿਸ਼ਤੇ ਉਹਦੇ ਆ। ਜਲਤ ਅਗਨ ਮੈਂ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। ਵੈਰੀ ਇੰਪੋਰਟੈਂਟ ਲਾਈਨ। ਅੰਬਰ ਕੌਰ ਜੀ ਮਹਾਰਾਜ ਕਹਿੰਦੇ ਆ ਕਿ ਦਿਸ ਮਟੀਰੀਅਲਿਸਟ ਵਰਲਡ ਇਜ਼ ਬਰਨਿੰਗ, ਬਟ ਸਾਨੂੰ ਦਿਸਦਾ ਨਹੀਂ। ਉਹਨਾਂ ਦੇ ਅੰਦਰ ਅੱਗ ਲੱਗੀ ਆ, ਕਿੰਜ ਨਾ ਬੁੱਝੈ ਕਿੰਜ ਨਾ ਸੁੱਝੈ ਦੁਨੀਆ ਗੁੱਜੀ ਪਾਹੇ। ਇਹਨਾਂ ਕਈ ਬੰਦੇ ਹੁੰਦੇ ਆ, ਆਪਾਂ ਉਹਨਾਂ ਦੇ ਕੋਲ ਹੀ ਬੈਠੀਏ ਨਾ, ਵੀ ਫੀਲ ਅਨਕੰਫਰਟੇਬਲ, ਉਹ ਬੰਦੇ ਗੁੱਸੇ ਨਾਲ ਭਰੇ ਹੁੰਦੇ ਆ। ਵਾਹਿਗੁਰੂ ਜੀ ਤੁਸੀਂ ਸਾਰਿਆਂ ਨੂੰ ਇਸ ਅੱਗ ਤੋਂ ਬਚਾਉਣ ਵਾਲਿਆਂ, ਮੈਨੂੰ ਵੀ ਬਚਾ ਕੇ ਰੱਖਿਓ। ਜਲਤ ਅਗਨ ਮੈਂ ਜਨ ਆਪ ਉਧਾਰੇ, ਕਰ ਆਪਣੇ ਦੇ ਉੱਪਰ ਸਿਰ ਤੇ ਹੱਥ ਰੱਖ ਦਿੰਦੇ ਮਹਾਰਾਜ ਜੀ, ਉਹ ਅੱਗ ਲੱਗਦੀ ਨਹੀਂ ਫਿਰ। ਸੀਤਲ ਸੁੱਖ ਪਾਇਓ ਮਨ ਤ੍ਰਿਪਤੇ, ਸੀਤਲ ਹੁੰਦਾ ਬਿਲਕੁਲ ਠੰਡਾ। ਆ ਹੀਟ ਵੇਵ ਆਈ ਹੈ ਨਾ, ਹੁਣ ਸਾਰੇ ਕਰਦੇ ਓ ਮਾਈ ਗੋਡ, ਦੈਟਸ, ਇਹ ਤਾਂ ਅਸੀਂ ਅਸੀਂ ਆਪਣੇ ਸਰੀਰ ਤੇ ਝੱਲ ਹੀ ਨਹੀਂ ਸਕਦੇ, ਇਟਸ ਵੈਰੀ ਬੈਡ। ਇੱਕ ਅੱਗ ਉਹ ਹੁੰਦੀ ਆ ਜਿਹੜੀ ਅੰਦਰ ਲੱਗੀ ਆ, ਏ ਸੀ ਚ ਬੰਦੇ ਨੂੰ ਬੈਠੇ ਨੂੰ ਵੀ ਗਰਮੀ ਆਈ ਜਾਂਦੀ ਆ, ਗੁੱਸਾ, ਦੈਟ ਇਜ਼ ਰੀਲੀ ਬੈਡ। ਆਹ ਤਾਂ ਹੀਟ ਵੇਵ ਚੱਲੇ ਜਾਣੀ ਹੈ, ਕਿਸੇ ਦਾ ਨੁਕਸਾਨ ਨਹੀਂ ਕਰਨਾ। ਆਈ ਵਰਕ ਇਨ ਅ ਪ੍ਰਿਜ਼ਨ ਐਜ਼ ਅ ਮਿਨਿਸਟਰ ਆਫ ਰਿਲੀਜਨ, ਉੱਥੇ ਸਿਰਫ 2-3 ਮਿੰਟ ਦਾ ਗੁੱਸੇ ਕਰਕੇ ਬੰਦੇ 25-25 ਸਾਲ ਜੇਲ੍ਹ 'ਚ ਬੈਠੇ ਆ, ਸਿਰਫ 2 ਮਿੰਟ ਦਾ ਗੁੱਸਾ ਸੀ। ਜੇ ਉਹ ਕੰਟਰੋਲ ਕਰ ਲੈਂਦੇ ਤਾਂ ਉੱਥੇ ਨਾ ਆਉਂਦੇ। ਵਾਹਿਗੁਰੂ ਜੀ ਸੀਤਲ ਸੁੱਖ ਪਾਇਓ ਮਨ ਤ੍ਰਿਪਤੇ, ਜਦੋਂ ਆਪਾਂ ਜਪਜੀ ਸਾਹਿਬ ਪੜ੍ਹਨਾ ਨਾ, ਜਦੋਂ ਆਪਾਂ ਕਹਿਣਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਪ੍ਰਸਾ ਇਹਨੇ ਆਪਾਂ ਨੂੰ ਠੰਡ ਦੇਣੀ ਹੈ। ਇਨ ਦਿਸ ਵੇ ਯੂ ਵਿਲ ਗੈਟ ਐਨਰਜੀ, ਸੀਤਲ ਸੁੱਖ ਪਾਇਓ ਮਨ ਤ੍ਰਿਪਤੇ, ਯੋਰ ਮਾਇੰਡ ਵਿਲ ਬੀ ਆਲਵੇਜ਼ ਇਨ ਅ ਚੜ੍ਹਦੀ ਕਲਾ ਸੈਟਿਸਫੈਕਸ਼ਨ। ਹਰ ਸਿਮਰਤ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਸ਼੍ਰਮ ਸਗਲੇ ਲਾਥ, ਓਲ ਓਬਸਟੀਕਲ ਵਿਲ ਬੀ ਰਿਮੂਵ, ਓਲ ਹਿੰਡਰਸ ਵਿਲ ਬੀ ਰਿਮੂਵ ਬਾਏ ਦਿਸ। ਨਿਧ ਨਿਧਾਨ ਵਾਹਿਗੁਰੂ ਜੀ ਇਜ਼ ਅ ਟ੍ਰੈਜਰ, ਟ੍ਰੈਜਰ ਆਫ ਵਰਚੂਸ। ਨਿਧ ਨਿਧਾਨ ਨਾਨਕ ਹਰ ਸੇਵਾ, ਗੁਰੂ ਸਾਹਿਬ ਜੀ ਦੀ ਸੇਵਾ ਕਰਨੀ ਸਾਡੇ ਲਈ ਖਜ਼ਾਨਾ ਆ। ਸਿੱਖ ਦੀ ਲਾਈਫ ਸੈਲਫਿਸ਼ ਨਹੀਂ ਹੁੰਦੀ। ਤੁਸੀਂ ਦੇਖੋ ਮੰਮੀ ਡੈਡੀ ਨੇ ਵਿਦਾਊਟ ਐਨੀ ਕੰਡੀਸ਼ਨ 18 ਸਾਲ ਤੁਹਾਡੀ ਸੇਵਾ ਕੀਤੀ ਆ। ਤੁਸੀਂ ਵੱਡੇ ਹੋ ਗਏ, ਯੂ ਆਰ ਰਿਸਪੋਂਸੀਬਿਲਿਟੀ ਟੂ ਡੂ ਦ ਸੇਵਾ ਐਜ਼ ਵੈਲ ਫੋਰ ਦ ਕਮਿਊਨਿਟੀ, ਫੋਰ ਦ ਮੰਮੀ ਡੈਡੀ ਐਜ਼ ਵੈਲ। ਇਹ ਆ ਸੇਵਾ। ਉਹਨਾਂ ਨੇ ਕਦੀ ਨਹੀਂ ਸੋਚਿਆ ਵੀ ਸਾਡੀ ਬੱਚੀ ਨੂੰ ਅਸੀਂ ਤਾਂ ਵੱਡਾ ਕਰਦੇ ਹਾਂ, ਆਹ ਦਊਗੀ ਸਾਨੂੰ ਫਿਰ ਆਹ ਦਊਗੀ। ਨਹੀਂ, ਮਹਾਰਾਜ ਨੇ ਤਾਂ ਤੁਸੀਂ ਗਿਫਟ ਦਿੱਤਾ ਸੀ ਇੱਕ ਬੜਾ ਪਿਆਰਾ 18 ਸਾਲ ਪਹਿਲਾਂ, ਉਹਨੂੰ ਮਹਾਰਾਜ ਦਾ ਗਿਫਟ ਜਾਣ ਕੇ ਪਾਲਿਆ ਹੈ ਮੰਮੀ ਡੈਡੀ ਨੇ। ਯੂਅਰ ਰਿਸਪੋਂਸੀਬਿਲਿਟੀ ਟੂ ਲੁੱਕ ਆਫਟਰ ਦੈਮ ਨਾ, ਦਿਸ ਇਜ਼ ਕਾਲ ਅ ਸੇਵਾ ਐਂਡ ਸੇਵਾ ਫੋਰ ਦ ਕਮਿਊਨਿਟੀ। ਤੁਸੀਂ ਡਾਕਟਰ ਬਣੋ, ਤੁਸੀਂ ਇੰਜੀਨੀਅਰ ਬਣੋ, ਤੁਸੀਂ ਅਕਾਊਂਟੈਂਟ ਬਣੋ, ਤੁਸੀਂ ਦੇਖੋ ਕਿ ਮੈਂ ਲੋਕਾਂ ਦੀ ਸੇਵਾ ਕਰਨੀ। ਨਿਧ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਅਕਾਥ ਵਿੱਚ ਇਜ਼ ਆਵ ਸੇਇੰਗ। ਇਸ ਏਜ ਦੇ ਵਿੱਚ ਨਾ ਬੰਦਾ ਆਪਣੇ ਆਪ ਨੂੰ ਬਹੁਤ ਸਿਆਣਾ ਕਹਿਣ ਲੱਗ ਪੈਂਦਾ, ਕਹਿੰਦਾ ਆਈ ਐਮ ਦਾ ਵਾਈਜ਼, ਬਾਕੀ ਸਾਰੇ ਪਾਗਲ ਆ, ਕੋਈ ਮੈਨੂੰ ਸਮਝਦਾ ਹੀ ਨਹੀਂ। ਮੈਂ ਜੋ ਸੋਚਾਉਂਦੀ ਹਾਂ, ਮੈਂ ਜੋ ਸੋਚਦੀ ਹਾਂ, ਉਹ ਕੋਈ ਨਹੀਂ ਸੋਚਦਾ। ਮਹਾਰਾਜ ਕਹਿੰਦੇ ਇਹ ਸਿਆਣਪ ਨਹੀਂ ਕਰਨੀ, ਸਿਆਣਪ ਆਪਾਂ ਲੈਣੀ ਆ ਗੁਰੂ ਸਾਹਿਬ ਜੀ ਤੋਂ। ਵਾਹਿਗੁਰੂ ਜੀ ਮੈਂ ਆਹ ਕੰਮ ਕਰਨਾ ਚਾਹੁੰਦੀ ਹਾਂ, ਕੀ ਤੁਹਾਡੀ ਇਜਾਜ਼ਤ ਹੈ? ਆਰ ਯੂ ਗ੍ਰਾਂਟ ਮੀ ਟੂ ਡੂ ਦਿਸ? ਇਫ ਵਾਹਿਗੁਰੂ ਜੀ ਸੇਇੰਗ ਨੋ, ਦੈਨ ਵੀ ਆਰ ਨੋਟ ਗੋਇੰਗ ਟੂ ਡੂ ਦੈਟ, ਬਿਕੋਜ਼ ਉਹਦੇ ਵਿੱਚ ਫਿਰ ਦੁੱਖ ਹੋਊਗਾ। ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੋਗ। ਸਿਮਰ ਕਰੋ, ਵੀ ਆਰ ਗੋਇੰਗ ਟੂ ਸਿੰਗ ਦ ਸ਼ਬਦ, ਵੀ ਓਲ ਸੰਗਤ ਵਿਲ ਬੀ ਸਿੰਗ ਫੋਰ ਯੂ ਐਂਡ ਯੂ ਹੈਵ ਟੂ ਸਿੰਗ ਫੋਰ ਯੂਰ ਸੈਲਫ ਐਂਡ ਅਰਦਾਸ ਕਰਨੀ ਵਾਹਿਗੁਰੂ ਜੀ ਕੀਪ ਮੀ ਇਨ ਯੋਰ ਸ਼ੈਲਟਰ ਵਾਹਿਗੁਰੂ ਫੋਰ ਐਵਰ, ਰਾਖ ਸਦਾ ਪ੍ਰਭ ਆਪਣੇ ਸਾਥ।

ਮਾਈ ਹੰਬਲ ਰਿਕੁਐਸਟ ਟੂ ਦ ਸੰਗਤ, ਆਪਾਂ ਜਿਹੜੇ ਪੈਸੇ ਰੱਖਣੇ ਨਾ ਉਹ ਅਰਦਾਸ ਤੋਂ ਬਾਅਦ ਆਨੰਦ ਸਾਹਿਬ 'ਤੇ ਰੱਖਾਂਗੇ। ਹੁਣ ਆਪ ਜੀ ਮੇਰੇ ਨਾਲ ਕਿਰਪਾ ਕਰਕੇ ਸ਼ਬਦ ਗਾਓ, ਬਿਕੋਜ਼ ਦ ਪਰਪਸ ਆਫ ਦਿਸ ਅਰਦਾਸ ਅੰਮ੍ਰਿਤ ਕੌਰ ਦੇ ਲਈ ਆਪਾਂ ਅਰਦਾਸ ਕਰਨ ਆਏ ਹਾਂ। ਇਹ ਜਿਹੜੇ ਆਪ ਜੀ ਨੇ ਪੈਸੇ ਰੱਖਣੇ ਆਪਾਂ ਗੁਰਦੁਆਰਾ ਸਾਹਿਬ ਲਈ ਵਰਤ ਲੈਣੇ ਆ, ਜਿਹੜੇ ਆਪ ਜੀ ਨੇ ਗਿਫਟ ਦੇਣੇ ਆ ਬੱਚੀ ਨੂੰ ਉਹ ਵੀ ਖਤਮ ਹੋ ਜਾਣੇ ਆ, ਕਿਉਂਕਿ ਸੂਟ ਵਗੈਰਾ ਦਿੱਤੇ ਆ ਉਹ ਵੀ ਫੋਰ ਦਾ ਟਾਈਮ ਬੀਂਗ ਆ, ਪੈਸੇ ਦਿੱਤੇ ਉਹ ਵੀ ਟਾਈਮ ਬੀਂਗ ਆ, ਬਟ ਯੂਅਰ ਅਰਦਾਸ ਇਜ਼ ਅ ਫੋਰ ਐਵਰ ਐਂਡ ਦਿਸ ਇਜ਼ ਮੱਚ ਐਪਰੀਸ਼ੀਏਟਡ ਬਿਕੋਜ਼ ਇਹਦੀ ਕੀਮਤ ਹੀ ਕੋਈ ਨਹੀਂ ਆ। ਜਿਹੜੀ ਅਰਦਾਸ ਆਪਾਂ ਕਰਨ ਲੱਗੇ ਹਾਂ ਨਾ, ਇਹ ਖਰੀਦ ਨਹੀਂ ਹੋਣੀ, ਇਹ ਸਾਰਿਆਂ ਨਾਲੋਂ ਵੱਡਾ ਗਿਫਟ ਆ।

ਕੌਰ ਜੀ, ਜਿਹੜਾ ਦੂਜਾ ਸ਼ਬਦ ਆਪਾਂ ਪੜ੍ਹਿਆ ਸੀ ਉਹ ਇਸ ਅਰਦਾਸ ਦਾ ਆਂਸਰ ਸੀ। ਦੋਨੋਂ ਹੀ ਸ਼ਬਦ ਪੰਜਵੇਂ ਗੁਰੂ ਜੀ ਦੇ ਸੀ। ਉਹਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਸੀ ਜਿਹੜੇ ਅਰਦਾਸ ਕਰਦੇ ਆ ਨਾ ਉਹਨਾਂ ਨੂੰ ਵਾਹਿਗੁਰੂ ਜੀ ਰੱਖ ਲੈਂਦੇ ਆ, ਅਤੇ ਜਦੋਂ ਰੱਖਦੇ ਆ ਫਿਰ ਪਤਾ ਕੀ ਕਰਦੇ ਆ, ਹਰ ਜਨ ਰਾਖੇ, ਵਾਹਿਗੁਰੂ ਜੀ ਦੇ ਜਨਾਂ ਨੂੰ ਵਾਹਿਗੁਰੂ ਜੀ ਰੱਖ ਲੈਂਦੇ ਆ। ਕਿੱਦਾਂ? ਕੰਠ ਲਾਏ, ਗਲ ਨਾ ਲਾ ਲੈਂਦੇ ਉਹਨਾਂ ਨੂੰ। ਜਿਹੜਾ ਮੋਮ ਅਤੇ ਡੈਡ ਦਾ ਗਲ ਲਾਉਣ ਦਾ ਐਕਸਪੀਰੀਅੰਸ ਹੈ ਨਾ ਬੁੱਤ, ਇੱਕ ਡਿਫਰੈਂਟ ਜਿਹਾ ਐਕਸਪੀਰੀਅੰਸ ਆ, ਜਿਹੜਾ ਬੋਲ ਕੇ ਨਹੀਂ ਨਾ ਦੱਸ ਸਕਦੇ। ਥੋੜ੍ਹੇ ਸਾਲਾਂ ਨੂੰ ਅਸੀਂ ਤੁਹਾਡਾ ਆਨੰਦ ਕਾਰਜ ਕਰ ਦੇਣਾ। ਯੂ ਵਿਲ ਫੀਲ ਦੈਟ ਡੈਡ ਲਵ ਦੈਮ। ਜਦੋਂ ਤੁਹਾਡਾ ਹੱਥ ਦੇ ਵਿੱਚ ਡੈਡੀ ਨੇ ਪੱਲਾ ਫੜਾਉਣਾ ਨਾ ਪੁੱਤ, ਇਹ ਸਿਰਫ ਤੂੰ ਜਾਣ ਸਕਦੀ ਆ ਅਤੇ ਮੰਮੀ ਡੈਡੀ ਜਾਣ ਸਕਦੇ ਆ ਕਿ ਉਹ ਫੀਲਿੰਗ ਕੀ ਹੁੰਦੀ ਆ। ਉਹ ਫੀਲਿੰਗ ਸੀ, ਅਟੈਚਮੈਂਟਸ ਆ, ਇਹ ਵਾਹਿਗੁਰੂ ਜੀ ਨੇ ਸਾਡੇ ਅੰਦਰ ਪਾਈਆਂ ਹੋਈਆਂ। ਇੰਜੋਏ ਦੀਜ਼ ਮੂਮੈਂਟਸ ਵਿਦ ਮੂਮੈਂਟ ਡੈਡ। ਜਿੰਨਾ ਤੁਸੀਂ ਜ਼ਿਆਦਾ ਕਰ ਸਕਦੇ ਹੋ, ਤੁਸੀਂ ਇਸ ਘਰ ਦੇ ਵਿੱਚ ਪੇਕੇ ਘਰ ਕਹਿੰਦੇ ਆ ਨਾ ਪੁੱਤ, ਜਿੰਨਾ ਇੰਜੋਏ ਕਰ ਸਕਦੇ ਆਪਣਾ ਪੇਕਾ ਕਰ, ਮੰਮੀ ਡੈਡੀ ਨਾਲ ਇੰਜੋਏ ਕਰ, ਵਿਦ ਗੁਰਬਾਣੀ, ਵਿਦ ਗੁਰਬਾਣੀ, ਇਕੱਠੀ ਸੰਗਤ ਕਰੋ, ਨਿਤਨੇਮ ਇਕੱਠਾ ਕਰੋ ਸਵੇਰੇ ਸ਼ਾਮ ਦਾ ਮੰਮਾ ਡੈਡੀ ਨਾਲ। ਮਹਾਰਾਜ ਕਹਿੰਦੇ ਕੰਠ ਲਾਏ, ਫਿਰ ਵਾਹਿਗੁਰੂ ਜੀ ਜਿਹੜੇ ਨਾ ਆ ਕੇ ਅਰਦਾਸ ਕਰਦੇ, ਵਾਹਿਗੁਰੂ ਜੀ ਹੱਗ ਮੇ, ਮੈਨੂੰ ਆਪਣੇ ਨਾਲ ਰੱਖ ਲਾ, ਕੰਠ ਲਾਏ ਆਪਣੇ ਜਨ ਰੱਖੇ, ਕੰਠ ਲਾਏ ਅਵਗਣ ਸਭ ਮਿੱਟੇ। ਅਤੇ ਵਾਹਿਗੁਰੂ ਜੀ ਇਹ ਨਹੀਂ ਦੇਖਦੇ ਆਪਾਂ ਕਿੰਨੇ ਕੁ ਲਿਬੜੇ ਹੋਏ ਆ। ਜਿਹੜੀ ਮਾਂ ਹੁੰਦੀ ਆ ਨਾ ਉਹ ਨੈਵਰ ਐਵਰ ਸੀਨ ਕਿ ਬੱਚਾ ਚੋਕਲੇਟ ਨਾਲ ਲਿਬੜਿਆ ਜਾਂ ਬੱਚਾ ਕਾਹਦੇ ਨਾਲ ਲਿਬੜਿਆ, ਉਹ ਚੱਕ ਕੇ ਉਦਾਂ ਹੀ ਗਲ ਨੂੰ ਲਾ ਲੈਂਦੀ ਆ। ਗੁਰੂ ਜੀ ਇਜ਼ ਲਾਈਕ ਦਿਸ, ਵੀ ਕਮਿਟ ਥਾਊਜ਼ੈਂਡਸ ਆਫ ਮਿਸਟੇਕਸ ਐਂਡ ਵੈਨ ਵੀ ਡੂ ਅਰਦਾਸ ਵਾਹਿਗੁਰੂ ਜੀ ਆਈ ਇਨੋਸੈਂਟਲੀ ਕਮਿਟ ਥਾਊਜ਼ੈਂਡਸ ਆਫ ਮਿਸਟੇਕ, ਵਿਲ ਯੂ ਸਟਿਲ ਹੱਗ ਮੀ? ਐਂਡ ਗੁਰੂ ਜੀ ਵਿਲ ਡੂ, ਕੰਠ ਲਾਏ ਅਵਗਣ ਸਭ ਮਿੱਟੇ। ਦਿਆਲ, ਹੀ ਇਜ਼ ਮਰਸੀਫੁਲ, ਹੀ ਇਜ਼ ਆਲਵੇਜ਼, ਬਿਕੋਜ਼ ਉਹਨਾਂ ਦਾ ਸੁਭਾਅ ਆਪਾਂ ਕਹਿੰਦੇ ਨਾ ਕਿ ਇਸ ਮਾਂ ਦਾ ਸੁਭਾਅ ਬੜਾ ਪਿਆਰ ਵਾਲਾ ਆ, ਇੱਦਾਂ ਹੀ ਵਾਹਿਗੁਰੂ ਜੀ ਦਾ ਸੁਭਾਅ ਬਹੁਤ ਪਿਆਰ ਵਾਲਾ, ਦਿਆਲ, ਪੁਰਖ, ਬਖਸ਼ਣ, ਹੀ ਫੋਰਗਿਵ ਅਸ ਐਵਰੀ ਟਾਈਮ। ਕਹਿੰਦੇ ਕੋਈ ਨਹੀਂ ਮੇਰਾ ਪੁੱਤ ਆ ਜੇ ਮਿਸਟੇਕ ਕਰਦਾ ਵੀ। ਚਤੁਰ ਦਿਸ਼ਾ ਕਿਨੂੰ ਬਲ, ਆਪਣਾ ਸਿਰ ਉੱਪਰ ਕਰਤਾ ਰਿਹਾ। ਫਿਰ ਵਾਹਿਗੁਰੂ ਜੀ ਓਲਡ ਡਾਇਰੈਕਸ਼ਨ 'ਚ ਆਪਣੇ ਨਾਲ ਜਾਂਦੇ ਆ, ਸਿਰਫ ਆਪਣਾ ਪਤਾ ਕੀ ਹੈ, ਜਿਹੜਾ ਬੰਦਾ ਨਹੀਂ ਫੀਲ ਕਰਦਾ ਵਾਹਿਗੁਰੂ ਉਹਦੇ ਨਾਲ ਵੀ ਹੁੰਦੇ ਆ, ਪਰ ਉਹਨਾਂ ਦੇ ਵਿੱਚ ਇੱਕ ਕੰਧ ਪਈ ਹੁੰਦੀ ਆ, ਉਹ ਵਾਹਿਗੁਰੂ ਨੂੰ ਫੀਲ ਨਹੀਂ ਕਰਦਾ, ਉਹਨੂੰ ਲੱਗਦਾ ਮੈਨੂੰ ਕੋਈ ਨਹੀਂ ਦੇਖਦਾ, ਇਸ ਕਰਕੇ ਉਹ ਸਿਨ ਕਮਿਟ ਕਰਦਾ। ਕਿਰਪਾ ਕਟਾਖ ਅਵਲੋਕਣ ਕਿਨੂੰ ਦਾਸ ਕਾ ਦੁੱਖ ਵਿਦਾਰਿਓ, ਸਿਰਫ ਇੱਕ ਦ੍ਰਿਸ਼ਟੀ ਦੇ ਨਾਲ ਵਾਹਿਗੁਰੂ ਜੀ ਸਾਰੇ ਰੋਗ ਕੱਟ ਦਿੰਦੇ ਆ। ਜੋ ਮੰਗ ਹੈ ਠਾਕੁਰ ਆਪਣੇ ਤੇ, ਜੋ ਵੀ ਤੂੰ ਆ ਕੇ ਵਾਹਿਗੁਰੂ ਚ ਕੋ ਮੰਗੂਗੀ ਨਾ, ਵਾਹਿਗੁਰੂ ਜੀ ਨੇ ਉਹੀ ਦੇ ਦੇਣਾ। ਇਸ ਕਰਕੇ ਮੰਗਣ ਲੱਗੇ ਧਿਆਨ ਰੱਖਣਾ ਵਾਹਿਗੁਰੂ ਜੀ ਕੋਲ, ਗਲਤ ਚੀਜ਼ ਨਹੀਂ ਆ ਕੇ ਵਾਹਿਗੁਰੂ ਜੀ ਕੋਲ ਮੰਗਣੀ। ਵਾਹਿਗੁਰੂ ਜੀ ਕੋਲ ਮੰਗਣਾ, ਵਾਹਿਗੁਰੂ ਜੀ ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਵਾਹਿਗੁਰੂ ਜੀ ਵਟ ਐਵਰ ਆਈ ਵਿਲ ਬੀ ਆਸਕ ਐਨੀਥਿੰਗ ਐਲਸ ਵਿਦਆਊਟ ਅ ਨਾਮ, ਉਹਦੇ ਵਿੱਚੋਂ ਦੁੱਖ ਨਿਕਲਣਾ। ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਵਾਹਿਗੁਰੂ ਜੀ ਮੈਨੂੰ ਪਹਿਲਾਂ ਅੰਮ੍ਰਿਤ ਵੇਲਾ ਦੇ ਦਿਓ, ਮੈਂ ਅੰਮ੍ਰਿਤ ਵੇਲੇ ਉੱਠਿਆ ਕਰਾਂ, ਆਪ ਜੀ ਦੇ ਜਪਜੀ ਸਾਹਿਬ ਜੀ ਦੇ ਦਰਸ਼ਨ ਕਰਿਆ ਕਰਾਂ, ਮੈਂ ਵਾਹਿਗੁਰੂ ਦਾ ਸਿਮਰਨ ਕਰਿਆ ਕਰਾਂ, ਵਾਹਿਗੁਰੂ ਜੀ ਮੈਨੂੰ ਇਹ ਦਾਨ ਦੇ ਦਿਓ ਮੇਰੀ ਝੋਲੀ 'ਚ, ਬਿਕੋਜ਼ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਅਤੇ ਜਿਹਨੂੰ ਵਡਿਆਈ ਵਿਚਾਰ ਮਿਲ ਗਈ ਮਹਾਰਾਜ ਕਹਿੰਦੇ ਉਹ ਕਿੰਗਸ ਆਫ ਦਾ ਕਿੰਗਸ ਆ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਰਾਜਿਆਂ ਦਾ ਰਾਜਾ ਬਣਾ ਦਿੰਦੇ ਵਾਹਿਗੁਰੂ ਜੀ। ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ, ਗੁਰੂ ਸਾਹਿਬ ਜੀ ਕਹਿ ਰਹੇ ਆ ਇੱਥੇ ਵੀ ਅੱਗੇ ਵੀ ਇਸ ਵਰਡ ਤੋਂ ਨਾਨਕ ਜੀ ਦਾ ਕਿਹਾ ਸਭ ਸੱਚ ਹੁੰਦਾ। ਇਸ ਕਰਕੇ ਵਾਹਿਗੁਰੂ ਜੀ ਨੇ ਸੱਚੀ ਗੁਰਬਾਣੀ ਸਾਨੂੰ ਦਿੱਤੀ ਆ। ਆਪਾਂ ਇੱਕ ਛੋਟਾ ਜਿਹਾ ਤੁਹਾਡੇ ਲਈ ਅਰਦਾਸ ਕਰਕੇ ਫਿਰ ਆਪਾਂ ਅਰਦਾਸ ਕਰਦੇ ਹਾਂ ਸਾਰੇ ਜਣੇ ਖੜ੍ਹੇ ਹੋ ਕੇ, ਐਂਡ ਵੈਰੀ ਇੰਪੋਰਟੈਂਟ ਪਾਰਟ ਇਜ਼ ਯੂਅਰ ਹੁਕਮਨਾਮਾ। ਤੁਹਾਡੇ ਅੰਦਰ ਕੀ ਚੱਲਦਾ ਮੈਨੂੰ ਨਹੀਂ ਪਤਾ, ਵਾਹਿਗੁਰੂ ਨੋਸ, ਦੇ ਨੋਸ ਪਾਸਟ ਫਿਊਚਰ ਐਵਰੀਥਿੰਗ। ਉਹਦੇ ਲਈ ਨਾ ਵਾਹਿਗੁਰੂ ਜੀ ਨੇ ਤੁਹਾਨੂੰ ਇੱਕ ਹੋਮਵਰਕ ਦੇਣਾ ਹੁਣ ਕਿ ਪੁੱਤ ਮੈਂ ਤੇਰੀ ਅਰਦਾਸ ਸੁਣ ਲਈ ਆ, ਤੁਹਾਡੇ ਸਾਰਿਆਂ ਦੀ ਅਰਦਾਸ ਸੁਣ ਲਈ ਆ ਹੁਕਮਨਾਮਾ, ਇਹਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰ ਲਾ, ਓਲ ਹਿੰਡਰਸ ਵਿਲ ਬੀ ਰਿਮੂਵਡ, ਮੈਂ ਹਮੇਸ਼ਾ ਤੇਰੇ ਨਾਲ ਰਹੂੰਗਾ, ਰਾਖ ਸਦਾ ਪ੍ਰਭ ਆਪਣੇ ਸਾਥ ਵਾਲੀ ਅਰਦਾਸ। ਛੋਟਾ ਜਿਹਾ ਸ਼ਬਦ ਪੜ੍ਹ ਕੇ ਫਿਰ ਨਾਲ ਹੀ ਆਪਾਂ ਆਨੰਦ ਸਾਹਿਬ ਸ਼ੁਰੂ ਕਰ ਲਾਂ।

तुमरे गत मित तुम्हें नानक दास, तुमरे गत मित तुम्हें नानक दास। बोला जी सतनाम श्री वाहिगुरु वाहिगुरु वाहिगुरु। तिने ताप नवार नहारा दुखंता सुखरास ताको बिघना को लागी जाकी प्रभे आगे अरदास अरदास। इको ओंकार श्री वाहिगुरु जी की फतेह। श्री भगवती सहाय वार श्री भगवती पातशाह दसम प्रथम गौते सिमर कैल गुरु नानक लई त्या ए फिरंगत गुरु ते अमरदास रामदास हुए सार दिन हर गोबिंद नो सिमरो। श्री हराय श्री हर कृष्ण ते आइए जिहे रिठे सब दुख जाए। तेग बहादुर सिमरे घर नाउन दे आवे ताए सब थाई हुए सार दसवें पातशाह। श्री गुरु गोबिंद सिंह महाराज सब थाई सदसम काशें की जोत। धन धन साहब श्री गुरु ग्रंथ साहिब जी के पाठ दर्शन दार दा ध्यान करके बोलना जे। पंजा प्यारियां चौं साहबजादे चाली मुक्तियां हठियां जपियां तपियां जिन्हां गुरमुखां नाम जपिया वण छकिया दीक चलाई तीक वाही देख कंडठ कीता। तिना प्यारियां सच्चारियां दी पुत्र कमाई वल ध्यान करके बोलना जे। जिन्हां सिंघां सिंघणियां ने धर्म हिस हिस दिते बंद बंद कटवाए खुपरियां लुहाइयां चरखड़ियां ते चड़ियारियां नाल चढ़ाए गए। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕੇ ਬੋਲਾਂ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲਾਂ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਜਿਤਿਆਵ ਜਿਤਿਆਵ ਨਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੁੱਲ ਬਾਲੇ ਬੁੱਲਾਂ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਆਪ ਜੀ ਦੀਆਂ ਅਪਾਰ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰੂ ਸ੍ਰੀ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮੰਤਨ ਸੀਤਲ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰੂ ਸ੍ਰੀ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰੂ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸੁਰਗ ਵਾਸੀ ਸਰਦਾਰ ਕਰਨੈਲ ਸਿੰਘ ਜੀ ਸ਼ੇਰਗਿੱਲ ਸੁਰਗਵਾਸੀ ਬੀਬੀ ਗੁਰਦੇਵ ਕੌਰ ਜੀ ਸ਼ੇਰਗਿੱਲ ਉਹਨਾਂ ਦੀ ਪੜਪੋਤੀ ਅਤੇ ਸਰਦਾਰ ਗੁਰਮੀਤ ਸਿੰਘ ਸ਼ੇਰਗਿੱਲ ਬੀਬੀ ਮਹਿੰਦਰ ਕੌਰ ਜੀ ਸ਼ੇਰਗਿੱਲ ਸਤਿਗੁਰੂ ਸ੍ਰੀ ਪਾਤਸ਼ਾਹ ਉਹਨਾਂ ਦੀ ਪੋਤਰੀ ਅਤੇ ਸਰਦਾਰ ਹਰਦੀਪ ਸਿੰਘ ਸ਼ੇਰਗਿੱਲ ਬੀਬੀ ਜਤਿੰਦਰ ਕੌਰ ਜੀ ਸ਼ੇਰਗਿੱਲ ਉਹਨਾਂ ਦੀ ਸਪੁੱਤਰੀ ਬੱਚੀ ਅੰਬਰ ਕੌਰ ਦੇ ਸ਼ੇਰਗਿੱਲ ਦੇ 18ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਸਮੂਹ ਸ਼ੇਰਗਿੱਲ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉੱਟ ਆਸਰਾ ਲੈ ਕੇ ਆਵੀ ਧਰਵਾਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰਸ਼ਬਦ ਚੌਂਕੀ ਕਥਾ ਵਿਖਿਆਨ ਜੀ ਕੀ ਅਰਦਾਸ ਹੈ ਜੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਨੂੰ ਅਣਜਾਣ ਜਾਣ ਕੇ ਮਾਫ਼ ਕਰਨਾ, ਅੱਗੋ ਆਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੇ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ, ਬੱਚੀ ਅੰਬਰ ਕੌਰ ਸ਼ੇਰਗਿੱਲ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਦੀਰਘ ਆਯੂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪੇਰੇ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੱਚੇ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਤਰਕ ਕੇ ਗੁਰਮਤਿ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ ਕੇ ਸਤਿਗੁਰ ਸੱਚੇ ਪਾਤਸ਼ਾਹ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ,
ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਮਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਇਆ ਗਿਆ ਅਪੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪਰਦੇ ਢੱਕਣੇ 21 ਪਾਉਂਡ ਦਰਸ਼ਨ ਭੇਟ ਮੈਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਵਾਸਤੇ 475 ਪਾਉਂਡ ਬਿਲਡਿੰਗ ਫੰਡ ਵਾਸਤੇ 101 ਪਾਉਂਡ ਮਾਇਆ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਹਰ ਮਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੱਚੇ ਅੰਬਰ ਕੌਰ ਦੇ ਦਾਦੀ ਦਾਦਾ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ 20 ਪਾਉਂਡ ਉਹਨਾਂ ਜਨਮਦਿਨ ਦੀ ਖੁਸ਼ੀ 'ਚ ਮਾਇਆ ਹਤਗੁਰੂ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਸ਼ੁਮਣੋ ਭਾਵਨਾ ਸੰਪੂਰਨ ਕਰਨੀ ਹੈ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ ਜਵਾਦੇ ਬਖਸ਼ਣੀ ਹਰਮਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਭਿਸਾਦ ਸਿੰਘ ਵਰਤੇ ਜੋ ਸ਼ਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪ ਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਦੇ ਮਾਨਿਓ ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲ ਪੂਚ ਹੈ ਖੋਜ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਬਰ ਕੌਰ ਜੀ, ਡਿਡ ਯੂ ਨੋਟਿਸ ਸਮਥਿੰਗ ਵਿਚ ਹੁਕਮਨਾਮਾ ਗੁਰੂ ਜੀ ਗਿਵਨ ਟੂ ਅਸ, ਦੈਟ ਇਜ਼ ਐਂਡ ਲਾਈਨ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਕੋਲੇ। ਆਪਾਂ ਕੀਰਤਨ 'ਚ ਕੀ ਕਿਹਾ ਮਹਾਰਾਜ ਨੂੰ, ਮਹਾਰਾਜ ਰਾਖ ਸਦਾ ਪ੍ਰਭ ਆਪਣੇ ਸਾਥ। ਅਤੇ ਵਾਹਿਗੁਰੂ ਜੀ ਕਹਿੰਦੇ ਬਸ ਇਹ ਅਰਦਾਸ ਕਰਨੀ। ਗੋਲਾ ਹੁੰਦਾ ਆ ਜਿਹੜਾ ਆਪਣੀ ਮਰਜ਼ੀ ਨਾ ਕਰ ਸਕਦਾ ਹੋਵੇ, ਉਹਨੂੰ ਕਹਿੰਦੇ ਹੁੰਦੇ ਆ ਸਲੇਵ, ਉਹਨੂੰ ਕਹਿੰਦੇ ਨੌਕਰ। ਵਾਹਿਗੁਰੂ ਜੀ ਸਾਨੂੰ ਆਪਣੇ ਘਰ ਦੇ ਨੌਕਰ ਬਣਾ ਕੇ ਰੱਖ ਲਓ, ਅਤੇ ਜਿਹੜਾ ਗੁਰੂ ਨਾਨਕ ਜੀ ਦਾ ਨੌਕਰ ਬਣ ਗਿਆ ਨਾ, ਉਹ ਬਾਦਸ਼ਾਹ ਹੁੰਦਾ, ਉਹ ਕਿੰਗ ਆਫ ਦਾ ਕਿੰਗ ਹੁੰਦਾ। ਅਤੇ ਮਹਾਰਾਜ ਨੇ ਆਪ ਜੀ ਨੂੰ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕੀਤੀ ਹੈ ਸੀ ਕਿ ਵਾਹਿਗੁਰੂ ਜੀ ਤੁਹਾਡੇ ਵਰਚੂਜ਼ ਇੰਨੇ ਜ਼ਿਆਦਾ ਆ, ਮੈਂ ਇੱਕ ਜ਼ੁਬਾਨ ਦੇ ਨਾਲ ਤੁਹਾਡੇ ਥੈਂਕ ਯੂ ਨਹੀਂ ਕਰ ਸਕਦਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਵਾਹਿਗੁਰੂ ਜੀ ਤੁਸੀਂ ਸਾਰੇ ਸੁੱਖ ਦੇਣ ਵਾਲੇ ਤੁਸੀਂ ਹਾਂ, ਪਲੀਜ਼ ਕੀਪ ਅਸ ਇਨ ਯੂਰ ਸ਼ੈਲਟਰ। ਵਾਹਿਗੁਰੂ ਸਾਡੇ ਆਪਣੇ ਕੋਲ ਰੱਖਿਓ ਨੌਕਰ ਬਣਾ ਕੇ। ਹੰਬਲ, ਹੰਬਲਨੈਸ ਦੀ ਨਿਸ਼ਾਨੀ ਆ ਬਸ, ਇਹ ਹੋਰ ਨਹੀਂ ਕੁਛ ਵੀ। ਗੁਰੂ ਨਾਨਕ ਜੀ ਤਾਂ ਆਪਣੇ ਪੁੱਤ ਬਣਾਉਂਦੇ ਆ, ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਘੁੰਮ ਛੱਕਦੇ ਨਾ, ਅਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕਿ ਖਾਲਸਾ ਮੇਰੋ ਰੂਪ ਹੈ ਖਾਸ, ਉਹਨੂੰ ਬਾਦਸ਼ਾਹ ਬਣਾ ਦਿੰਦੇ ਆ। ਪਰ ਇਹ ਜਿਸ ਨਿਮਰਤਾ ਦੀ ਨਿਸ਼ਾਨੀ, ਮਹਾਰਾਜ ਕਹਿੰਦੇ ਆ ਕਿ ਆਪਣੇ ਮਨ ਦੀਆਂ ਮਰਜ਼ੀਆਂ ਨਾ ਕਰਕੇ ਗੁਰੂ ਸਾਹਿਬ ਜੀ ਦੀ ਮਰਜ਼ੀ ਕਰਨੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਤੁਹਾਨੂੰ ਸਰੂਪਾ ਮਿਲਣਾ ਆ, ਬਾਬਾ ਜੀ ਨੇ ਹੁਣ ਗ੍ਰੰਥੀ ਸਿੰਘ ਉਹਨਾਂ ਨੇ ਦੇਣਾ ਆ। ਅੰਕਲ ਜੀ ਵਿਲ ਟੇਕ 2 ਮਿੰਟ ਫੋਰ ਯੂ। ਇਹਨੂੰ ਆਪਣੇ ਬੈਡਰੂਮ 'ਚ ਰੱਖਣਾ ਪੁੱਤ, ਸਵੇਰ ਨੂੰ ਜਦੋਂ ਨਿਤਨੇਮ ਕਰਨਾ ਨਾ, ਇਹਨੇ ਤੈਨੂੰ ਯਾਦ ਕਰਾਇਆ ਕਰਨਾ ਵੀ ਵੀ ਨੀਡ ਟੂ ਡੂ ਦਾ ਨਿਤਨੇਮ। ਜਦੋਂ ਤੂੰ ਉੱਠੇ ਇਹ ਸਾਹਮਣੇ ਟੰਗਿਆ ਹੋਵੇ, ਇਹ ਵਿਲ ਰਿਮਾਇੰਡ ਯੂ ਟੂ ਡੂ ਦਾ ਨਿਤਨੇਮ। ਜਪਜੀ ਸਾਹਿਬ ਜੀ ਆਲਰੇਡੀ ਤੁਹਾਡੇ ਪਰਿਵਾਰ ਦੇ ਵਿੱਚ ਮਹਾਰਾਜ ਦੀ ਕਿਰਪਾ ਆ ਨਿਤਨੇਮ ਦੀ, ਹੈ ਨਾ। ਜਪਜੀ ਸਾਹਿਬ ਜੀ ਤੋਂ ਬਿਨਾਂ ਕਦੀ ਦਿਨ ਨਹੀਂ ਸ਼ੁਰੂ ਕਰਨਾ, ਸੋਹਿਲਾ ਸਾਹਿਬ ਦੇ ਬਿਨਾਂ ਸੌਣਾ ਨਹੀਂ। ਇਹ ਜਿਹੜੇ ਰਹਿ ਰਸਤਾ ਪਾਠ ਆ, ਉਹਦੇ ਵਿੱਚ ਬੜੀਆਂ ਸ਼ਕਤੀਆਂ ਪੁੱਤੇ। ਇਹ ਨਾ ਇੱਦਾਂ ਦਾ ਖਜ਼ਾਨਾ ਆ, ਜਿਹੜਾ ਇਨਹੈਰੀਟੈਂਸ ਆ, ਜਿਹੜਾ ਸਾਨੂੰ ਆਪਣੇ ਬਜ਼ੁਰਗਾਂ ਤੋਂ ਇੱਦਾਂ ਹੀ ਮਿਲਦਾ ਆ, ਸਾਨੂੰ ਪਤਾ ਨਹੀਂ ਹੁੰਦਾ ਵੀ ਕਿੰਨਾ ਕੁ ਕੀਮਤੀ ਆ। ਸੋ ਇਹ ਉਹ ਚੀਜ਼ ਆ ਜਿਹੜੀ ਸਾਨੂੰ ਉੱਦਾਂ ਹੀ ਮਿਲ ਗਈ ਆ, ਪਰ ਮਹਿੰਗੀ ਬਹੁਤ ਆ। ਸੋ ਇਸ ਕਰਕੇ ਇਹਨੂੰ ਛੱਡਣਾ ਨਹੀਂ। ਗੁਰੂ ਸਾਹਿਬ ਕਿਰਪਾ ਕਰਨ, ਆ ਸਾਰਿਆਂ ਨੇ ਆਪ ਜੀ ਲਈ ਅਰਦਾਸ ਕੀਤੀ ਆ, ਤੁਸੀਂ ਆਪਣੀਆਂ ਰਿਸਪੋਂਸੀਬਿਲਿਟੀਜ਼ ਨਿਭਾਓ, ਗੁਰੂ ਸਾਹਿਬ ਜੀ ਆਪ ਜੀ ਨੂੰ ਚੰਗੇ ਸੇਵਾਦਾਰ ਬਣਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਧੀ ਰਾਣੀ 18 ਸਾਲਾਂ ਦੀ ਹੋਈ ਹੈ, ਅੰਬਰ ਕੌਰ ਸ਼ੇਰਗਿੱਲ। ਬਹੁਤ ਹੀ ਬੱਚੇ ਸਾਡੇ ਸਾਰੇ ਹੋਣਹਾਰ ਹੋਣ, ਆਪਾਂ ਰਲ ਕੇ ਗੁਰਬਾਣੀ ਪੜ੍ਹੀ, ਸੁਣੇ ਪਾਠ ਪੜ੍ਹਿਆ। ਆਹ ਹੁਕਮਨਾਮਾ ਵੀ ਜੇ ਰੋਜ਼ ਤਕਾਲ ਸਵੇਰੇ, ਬਾਕੀ ਸੰਗਤ ਵੀ ਨਾ 2-3 ਵਾਰੀ 5 ਵਾਰੀ ਇਸ ਸ਼ਬਦ ਨੂੰ ਪੜ੍ਹ ਲਿਆ ਕਰੇ ਨਾ, ਅਤੇ ਸਤੁਜ ਬੜੀ ਬਖਸ਼ਿਸ਼ ਹੋ ਸਕਦੀ ਆ। ਤੀਵਨ ਤੀਵਨ ਬਹੁਤ ਸੋਹਣਾ ਮੈਸੇਜ ਆ, ਅਰਦਾਸ ਆ ਵਿੱਚ, ਅਤੇ ਆਪਾਂ ਅਰਦਾਸ ਕਰਦੇ ਰਹੀਏ। ਫਿਰ ਬੰਦਾ ਦੁਨਿਆਵੀ ਜੋ ਇੱਥੇ ਕੁਛ ਹੋ ਰਿਹਾ ਹੈਗਾ ਸਾਰਿਆਂ ਵਿੱਚ, ਉਹ ਤੋਂ ਸਤਿਗੁਰੂ ਆਪਾਂ ਨੂੰ ਸਾਰਿਆਂ ਨੂੰ ਬਚਾ ਕੇ ਰੱਖਦਾ ਹੈਗਾ। ਅਤੇ ਫਿਰ ਆਪਾਂ ਚੰਗੇ ਗੁਰਸੇ, ਚੰਗੇ ਸਿਟੀਜ਼ਨ, ਚੰਗੇ ਆਗਿਆਕਾਰ ਬੱਚੇ ਆਪਣੇ ਬਣਦੇ ਹੈਗੇ ਹਾਂ, ਅਤੇ ਆਪਾਂ ਸਾਰਿਆਂ ਨੂੰ ਬਣਨਾ ਚਾਹੀਦਾ। ਜਾਣੇ ਨਾ ਜਾਣੇ ਅਸੀਂ ਪ੍ਰਬੰਧਕ ਵੀ, ਗਿਆਨੀ ਸਾਹਿਬਾਨ ਵੀ, ਪ੍ਰਚਾਰਕ ਨਹੀਂ, ਸਾਰੇ ਮੈਸੇਜ ਹੋਣਾ ਦੇ ਨਹੀਂ ਸਕੇ। ਤਾਂ ਦੇ ਨਹੀਂ ਤਾਂ ਸਾਡੇ ਪਰਿਵਾਰਾਂ 'ਚ ਤਾਂ ਕੋਈ ਬੰਦਾ, ਕੋਈ ਐਪ ਸਾਡੇ ਸਮਾਜ 'ਚ ਹੋਣਾ ਨਹੀਂ ਚਾਹੀਦਾ ਸੀ। ਕ੍ਰਿਤੀਆਂ ਆਉਣੀਆਂ ਨਹੀਂ ਚਾਹੀਦੀਆਂ ਸੀਗੀਆਂ, ਕ੍ਰਿਤੀਆਂ ਆਪਾਂ ਨੂੰ ਪਤਾ ਹੀ ਆ। ਛੇਕ ਵਾਰ ਸਾਡਾ ਪੁਰਾਣੇ ਸਾਡੇ ਕਾਰੋਬਾਰ 'ਚ ਰਹੇ ਆ, ਫੈਸ਼ਨ ਇੰਡਸਟਰੀ ਦੇ ਵਿੱਚ ਲੰਬੇ ਚਿਰ ਤੋਂ ਸਾਡਾ ਇਹਨਾਂ ਦੇ ਨਾਲ ਪਿਆਰ ਹੈਗਾ। ਸਾਡੇ ਵੀਰ ਬੈਠੇ ਆ ਸਾਡੇ, ਲੰਬੇ ਚਿਰ ਤੋਂ ਪੌਂਡ ਦੀ ਸੇਵਾ ਕਰਦੇ ਰਹੇ ਹੈਗੇ ਆ, ਅਤੇ ਬੜਾ ਹੀ ਸਾਰਾ ਪਰਿਵਾਰ ਇਹਨਾਂ ਦੇ ਗਾਂ, ਬਜ਼ੁਰਗਾਂ ਨੂੰ ਵੀ ਸਾਡੀ ਸਾਂਝ ਰਹੀ ਸਾਰਿਆਂ ਦੇ ਨਾਲ। ਬੱਚੇ ਲਈ ਆਪਾਂ ਅਰਦਾਸ ਕੀਤੀ ਹੈਗੀ ਆ, ਨਾਲ ਆਪਾਂ ਆਪਣੇ ਲਈ ਵੀ ਕਰਨੀ ਆ, ਉਹਨਾਂ ਲਈ ਬੱਚੇ ਲਈ ਤਾਂ ਹੈਗੀ ਆ ਨਾ, ਆਪਾਂ ਵੀ ਚੰਗੇ ਗੁਰਸਿੱਖ ਬਣਨਾ। ਆਪ ਵੀ ਤੁਸੀਂ ਸਾਰਿਆਂ ਨੇ ਵੱਤ ਪੁੱਛ ਕਰਿਆ ਕਰੋ, ਬਾਣੀ ਪੜ੍ਹ ਕੇ ਫਿਰ ਥੋੜ੍ਹਾ ਵਿਚਾਰ ਲਿਆ ਕਰੋ, ਫਿਰ ਅਰਦਾਸ ਕਰਿਆ ਕਰੋ। ਸੱਚੇ ਪਾਤਸ਼ਾਹ ਮੈਂ ਵੀ ਵੇਖ ਗੁਰਬਾਣੀ ਦੇ ਸ਼ਬਦ ਮੇਰੇ ਹਿਰਦੇ ਬਾਜਰ, ਮੈਂ ਵੀ ਤੁਰਿਆ ਫਿਰਦਾ ਸਮਾਜ ਵਿੱਚ ਦਾ, ਚਾਹੇ ਕੋਈ ਛੋਟੀ ਸਰਵਿਸ ਕਰਦਾ, ਚਾਹੇ ਵੱਡੀ ਕਰਦਾ, ਚਾਹੇ ਪ੍ਰਬੰਧਕ ਆ, ਅਤੇ ਮੈਂ ਇੱਦਾਂ ਦਾ ਹੀ ਮੇਰਾ ਜੀਵਨ ਹੋਵੇ, ਇੱਦਾਂ ਦੇ ਮੇਰੇ ਬੋਲ ਹੋਣ, ਇੱਦਾਂ ਦੇ ਮੇਰੇ ਕੰਮ ਕਾਰ ਹੋਣ, ਤਾਂ ਜੋ ਜਿਹੜੇ ਹੈਗੇ ਆ ਐਂਡ 'ਤੇ ਕਈ ਵਾਰ ਪ੍ਰਚਾਰਕਾਂ ਦੇ ਆਖੇ ਇਲਾਕੇ ਜਿੱਥੇ ਤੱਕ ਮੈਂ ਦੇਖਿਆ ਲੋਕ ਸਿੱਖਿਆ ਨੂੰ ਘੱਟ ਆਉਂਦੇ ਆ, ਲੋਕ ਦੇਖਦੇ ਜੀਵਨ ਕਿਹਨਾਂ ਸਿੰਘਾਂ ਦਾ, ਜਿਹਦੇ ਜੀਵਨ ਵਾਲੇ ਹੈਗੇ ਆ ਰੋਲ ਮੋਡਲ ਆ ਸੰਗਤ ਦੇ ਵਿੱਚ, ਅਤੇ ਬੱਚੇ ਸਾਰੇ ਆਪ ਹੀ ਪ੍ਰਭਾਵਿਤ ਹੁੰਦੇ ਨੇ, ਮੈਂ ਵੀ ਇਹਦੇ ਵਰਗਾ ਬਣਾ, ਲੋਕ ਵੀ ਕਹਿੰਦੇ ਨੇ ਇਹਦੇ ਵਰਗਾ ਬਣਨਾ। ਸਾਡੀ ਮਾਤਾ ਅਨਪੜ੍ਹ ਹੁੰਦੀ ਸੀ ਉੱਦਾਂ, ਅਤੇ ਸਦਾ ਹੀ ਕਹਿੰਦੀ ਸੀ ਜਿਹੜੇ ਚੰਗੇ ਬੰਦੇ ਹੁੰਦੇ ਆ ਉਹਨਾਂ ਦੀ ਗੱਲ ਕਰੀਦੀ ਆ, ਮਾੜੇ ਹੁੰਦੇ ਗੱਲੇ ਨਹੀਂ ਕਰੀਦੀ। ਸੰਗਤ ਤਾਂ ਬਹੁਤ ਦੂਰ ਦੀ ਗੱਲ ਆ ਨਾ, ਗੱਲੇ ਨਹੀਂ ਕਰੀਦੀ ਉਹਨਾਂ ਦੀ, ਸੰਗਤ ਤਾਂ ਕਰਨੀ ਨਹੀਂ ਨੇ ਆਪਾਂ, ਗੱਲ ਵੀ ਨਹੀਂ ਕਰੀਦੀ ਉਹਨਾਂ ਦੀ। ਸਦਾ ਜਿਹੜੇ ਬੰਦੇ ਅੱਗੇ ਵੱਧ ਰਹੇ ਸਮਾਜ ਨੂੰ ਸੇਧ ਦੇ ਰਹੇ ਹੈਗੇ ਆ, ਜਿਹਨਾਂ ਦਾ ਉੱਚਾ ਸੁੱਚਾ ਜੀਵਨ ਹੈਗਾ, ਉਹਨਾਂ ਵਰਗੇ ਆਪਾਂ ਬਣਦੀ, ਸਾਰਿਆਂ ਨੇ ਇਹ ਆਪਾਂ ਕੋਸ਼ਿਸ਼ ਕਰਨੀ ਹੈਗੀ ਆ। ਬਾਕੀ ਸਤ ਦੀ ਬਖਸ਼ਿਸ਼ ਹੋਊਗੀ, ਅਤੇ ਜੇ ਅਸੀਂ ਉੱਦਮ ਕਰਾਂਗੇ ਅਰਦਾਸਾਂ ਕਰਾਂਗੇ ਫਿਰ ਹੀ ਬਖਸ਼ਿਸ਼ ਹੋਣੀ ਆ, ਅਤੇ ਜੇ ਅਸੀਂ ਉਹ ਜਿੱਦਾਂ ਸਮਾਜ ਜਿੱਦਾਂ ਤੁਰਿਆ ਜਾਂਦਾ ਉੱਧਰ ਨੂੰ ਤੁਰਿਆ ਜਾਣਾ ਹੈਗਾ, ਫਿਰ ਤਾਂ ਉਹ ਜਿਹੜੀਆਂ ਹੈਗੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੋਣੀਆਂ ਹੈਗੀਆਂ। ਧੀਰਾਂ ਨੇ ਬੇਨਤੀ ਆ, ਸਰੂਪਾ ਸਾਡੇ ਗਿਆਨੀ ਜੀ ਦੇਣਗੇ, ਆ ਜਾਓ ਧੀਰਾਂ ਨੇ ਜੀ।

ਕਿਤਾਬਾਂ ਤਾਂ ਹੋਰ ਬਹੁਤ ਸੀਗੀਆਂ ਆਪਣੇ ਗੌਰਮੀ ਪੰਜਾਬੀ 'ਚ ਜਿਹੜੀਆਂ ਜਾਣੀ ਚਾਹੀਦੀਆਂ ਸੰਗਤ ਦੇ ਵਿੱਚ ਪਈਆਂ ਸੀ ਥੱਲੇ, ਪਰ ਹੁਣ ਬੱਚਿਆਂ ਨੂੰ ਪੰਜਾਬੀ ਆਉਂਦੀ ਨੇ ਕਿ ਇਹਨੇ ਕੁਐਸਚਨਾਂ ਸੀ ਕਿਤਾਬਾਂ ਆਪਣੇ ਕੋਲ 6 ਭਾਗ ਪਏ ਆ, ਦੁਨਿਆਵੀ ਕੁਐਸਚਨ ਆ ਉਹਦੇ ਵਿੱਚ, ਆਂਸਰ ਗੁਰਬਾਣੀ 'ਚੋਂ ਦਿੱਤੇ ਆ ਉਹਨੇ, ਆਪ ਆਪਣੇ ਕੋਲੋਂ ਕਿਸੇ ਨਹੀਂ ਦਿੱਤੇ ਉਹਦੇ ਵਿੱਚ। ਪਰ ਆਹ ਜਿਹੜੀ ਕਿਤਾਬ ਇਹ ਹੈਗੀ ਕ੍ਰਿਸਚਨ ਅਤੇ ਸਿੱਖ ਧਰਮ 'ਚ ਕੀ ਫਰਕ ਆ, ਇਹ ਆਪਾਂ ਤੀਬਨ 25-30 ਸਾਲ ਪਹਿਲਾਂ ਛਾਪੀ ਸੀ, ਜਦੋਂ ਇੱਥੇ ਵੀ ਕਾਫੀ ਕ੍ਰਿਸਚਨ ਜਿਹੜੇ ਹੈਗੇ ਆ ਥੋੜ੍ਹਾ ਜਿਹਾ ਉਹ ਆਪਣੇ ਘਰਾਂ 'ਚ ਆ ਕੇ ਆਪਣੇ ਬੱਚਿਆਂ ਨੂੰ ਵੀ ਲੱਭ ਪਿਆ ਸੀ ਉਦੋਂ ਦੂਰ, ਅਤੇ ਫਿਰ ਉਦੋਂ ਆਪਾਂ ਇਹ ਕਿਤਾਬ ਲਿਖੀ ਸੀਗੀ, ਇਹ ਤਿਆਰ ਕਰਾਈ ਸੀਗੀ, ਅਤੇ ਉਦੋਂ ਮੇਰੇ 20,000 ਛਾਪੀ ਸੀ, ਹੁਣ ਥੋੜ੍ਹੀਆਂ ਰਹਿ ਗਈਆਂ। ਆਪਾਂ ਨੂੰ ਪਤਾ ਹੋਵੇ ਘੱਟ ਤੋਂ ਘੱਟ ਆਪਾਂ 3 ਕਿਤਾਬਾਂ ਛਾਪੀਆਂ ਸੀ ਉਦੋਂ, ਅੱਜ ਤੋਂ ਵੀ 25 ਸਾਲ ਪਹਿਲਾਂ, ਸਿੱਖ ਧਰਮ ਅਤੇ ਮੁਸਲਮਾਨ ਧਰਮ 'ਚ ਕੀ ਫਰਕ ਆ, ਸਿੱਖ ਧਰਮ ਅਤੇ ਹਿੰਦੂ ਧਰਮ 'ਚ ਕੀ ਫਰਕ ਆ, ਅਤੇ ਸਿੱਖ ਦਾ ਕ੍ਰਿਸਚਨ 'ਚ ਫਰਕ ਕੀ ਹੈਗਾ। ਅਸੀਂ ਚਾਹੁੰਦੇ ਬੱਚੇ ਸਾਡੇ ਨੂੰ ਜਾਣਕਾਰੀ ਹੋਵੇ ਨਾ, ਫਿਰ ਉਹ ਸਿੱਖਿਆ ਨੂੰ ਆਉਣਗੇ ਨਾ, ਵੀ ਇਹ 'ਚ ਤਾਂ ਆਹ ਚੀਜ਼ਾਂ ਚਾਹ ਹੈਗੀਆਂ, ਵੀ ਇਹ 'ਚ ਤਾਂ ਸਭ ਤੋਂ ਬੜੀ ਬਖਸ਼ ਆ, ਲੇਟੈਸਟ ਧਰਮ ਹੈ ਆਪਣਾ, ਅਤੇ ਤਾਂ ਕਰਕੇ ਦਿੱਤੇ ਪੜ੍ਹੇ ਉਹ, ਅਤੇ ਬਾਕੀ ਪਰਿਵਾਰ ਦੇ ਮੈਂਬਰ ਵੀ, ਇਹ ਕਈ ਵਾਰੀ ਸਾਡਾ ਇੰਡੀਆ ਵਿੱਚ ਵੀ ਤੇਜ਼ੀ ਨਾਲ ਵੱਧ ਰਹੇ ਆ, ਅਤੇ ਸਾਡੇ ਉੱਥੇ ਵੀ ਗੱਲਾਂ ਕਰਦੇ ਰਹਿੰਦੇ ਆ, ਨਾ ਕੋਈ ਲਿਟਰੇਚਰ ਬਣਦੇ ਹੀ ਆ, ਨਾ ਹੀ ਕੋਈ ਗੁਰਦੁਆਰਿਆਂ 'ਚ ਮੈਸੇਜ ਸੁਣ ਦਿੱਤਾ ਜਾਂਦਾ, ਅਸੀਂ ਤਾਂ ਥੋੜ੍ਹਾ ਜਿਹਾ ਤੁਹਾਡਾ ਸਮਾਂ ਲੈ ਲਈਦਾ ਹੈਗਾ, ਸਿਰਫ ਇਸੇ ਗੱਲ ਹੀ ਲਈਦਾ ਵੀ ਸਾਡੀ ਇਹ ਡਿਊਟੀ ਬਣਦੀ ਆ, ਵੀ ਸਾਡੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਜਾਣਕਾਰੀ ਚਾਹੀਦੀ ਹੈਗੀ ਆ। ਨਹੀਂ ਇੱਥੇ ਵੀ ਤੇਜ਼ੀ ਨਾਲ ਵੱਧ ਰਿਹਾ ਸੀ ਕੁਛ ਆਪਣੇ ਬੰਦੇ ਵੀ, ਅਤੇ ਉਹਦੇ ਵੀ ਵੱਡੀ ਕਨਵੈਨਸ਼ਨ ਇੱਕ ਵਾਰ ਕੀਤੀ ਸੀ, ਤੀਬਨ 100 ਦੇ ਕਰੀਬ ਗੁਰਦੁਆਰਾ ਸੀ ਵੱਡੇ ਹਾਲ 'ਚ ਸੀਗੀ, ਅਤੇ ਉਹਨਾਂ ਨੂੰ ਚੈਲੰਜ ਕੀਤਾ ਸੀ, ਅਤੇ ਫਿਰ ਉਹਨਾਂ ਨੇ ਆਪਾਂ ਤੋਂ ਮਾਫ਼ੀ ਮੰਗੀ ਸੀ ਲਿਖ ਕੇ, ਅਤੇ ਉਹ ਤਾਂ ਇੱਕ ਵਾਰੀ ਖਾਲਸਾ ਏਡ ਵਾਲੇ ਨੂੰ ਵੀ ਕੁੱਟਣ ਨੂੰ ਫਿਰਦੇ ਸੀ, ਵੀ ਇਹ ਨਹੀਂ ਗੱਲ ਉਹਨੇ ਸ਼ੁਰੂ ਕਰਤੀ ਸੀ, ਵੀ ਉੱਥੇ ਇੱਦਾਂ ਇੰਡੀਆ 'ਚ ਵੱਧ ਰਿਹਾ ਹੈਗਾ, ਆਹ ਉਹਨੇ ਕਿਤੇ ਸਿੱਖ ਚੈਨਲ ਦੇ ਉੱਤੇ ਬੋਲਤਾ ਸੀ 10-15 ਮਿੰਟ, ਉਹਦੇ ਪੇਸ਼ੇ ਪੈ ਗਿਆ ਸੀ, ਉਹਦੇ ਘਰ ਇੱਟਾਂ ਵੀ ਉਹਨੇ ਮਾਰੀਆਂ ਸੀਗੀਆਂ, ਅਤੇ ਉਹ ਕਹਿੰਦਾ ਮੈਨੂੰ ਬਚਾਓ, ਉਦੋਂ ਉਹਦਾ ਨਾਂ ਬਹੁਤਾ ਹੈ ਨਹੀਂ ਸੀ, ਹੁਣ ਤਾਂ ਨਾਂ ਉਹਦਾ ਕਾਫੀ ਹੈ, ਹੁਣ ਤਾਂ ਸੰਗਤ ਦੇ ਵਿੱਚ ਉਹਦਾ, ਅਤੇ ਉਹ ਕਹਿੰਦਾ ਵੀ ਮੈਨੂੰ ਬਚਾਓ, ਅਤੇ ਫਿਰ ਆਪਾਂ ਇੱਥੇ ਕਨਵੈਨਸ਼ਨ ਰੱਖੀ ਸੀਗੀ, ਅਤੇ ਕੋਸ਼ਿਸ਼ ਕਰਨੀ ਆਪਾਂ ਸਾਰੇ ਉਦੋਂ ਮਗਰੇ ਗੱਲਾਂ ਨਾ ਕਰੀਏ, ਲਿਟਰੇਚਰ ਬਹੁਤ ਅਵੇਲੇਬਲ ਹੁੰਦਾ ਇੰਡੀਆ 'ਚ, ਬਹੁਤ ਸਾਰੇ ਉੱਥੇ ਪਬਲਿਸ਼ ਹੈਗੇ, ਅੰਮ੍ਰਿਤਸਰ ਦੇ ਦਰਬਾਰ ਸਾਹਿਬ ਜਾਂਦੇ ਹੁੰਦੇ ਲਾਗੇ, ਉਹਨਾਂ ਦੇ ਕਿੰਨੇ ਪਬਲਿਸ਼ ਉੱਥੋਂ ਲੈ ਕੇ ਕਿਤਾਬਾਂ ਜਿਹੜੀਆਂ ਵੀ ਚੰਗੀਆਂ ਲੱਗਦੀਆਂ ਹੁੰਦੀਆਂ, ਕੋਸ਼ਿਸ਼ ਕਰਿਆ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਵੰਡਿਆ ਕਰੋ, ਅਤੇ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ, ਨਹੀਂ ਅਸੀਂ ਨਾ ਥੋੜ੍ਹੀ ਗੱਲਾਂ ਕਰ ਲੈਂਦੇ ਪ੍ਰੈਕਟੀਕਲੀ ਕੰਮ ਨਹੀਂ ਕਰਦੇ ਹੈਗੇ। ਫਿਰ ਉਹਨਾਂ ਦੇ ਉੱਤੇ ਕੇਸ ਵੀ ਕੀਤਾ ਸੀ, ਉਹਨੇ ਮਾਫ਼ੀ ਮੰਗੀ ਸੀ ਵੀ ਸਾਨੂੰ ਜਾਣ ਦਿਓ ਗਲਤੀ ਹੋ ਗਈ ਹੈਗੀ ਆ, ਮੁੜ ਕੇ ਅਸੀਂ ਇੰਗਲੈਂਡ ਦੇ ਵਿੱਚ ਸ਼ਰਾਰਤ ਨਹੀਂ ਕਰਾਂਗੇ ਇਹੋ ਜੀ, ਅਤੇ ਮੁੜ ਕੇ ਇੱਥੇ ਹੋਈ ਵੀ ਨਹੀਂ 20 ਸਾਲ ਮੇਰੇ 17-18 ਸਾਲ ਹੋ ਗਿਆ, ਵੀ ਮੁੜ ਕੇ ਇੱਥੇ ਉਹ ਸ਼ਰਾਰਤ ਹੋਈ ਨਹੀਂ ਹੈਗੀ, ਆਓ ਸਤਿਗੁਰ ਸਾਨੂੰ ਸਾਰਿਆਂ ਨੂੰ ਉਦਮ ਬਖਸ਼ਣ, ਚੰਗੇ ਆਪਾਂ ਗੁਰਸਿੱਖ ਬਣੀਏ, ਅਤੇ ਆਪਾਂ ਮੈਸੇਜ ਗੁਰੂ ਨਾਨਕ ਸਾਹਿਬ ਦਾ ਹੈਗਾ ਉਹ ਸਾਡੀ ਡਿਊਟੀ ਬਣਦੀ ਆ, ਵੀ ਗਾਂਹ ਪਾਸ ਕਰਨਾ। ਗੁਰੂ ਸਾਹਿਬ ਤਾਂ ਬੜੀਆਂ ਪੈਦਲ ਯਾਤਰਾ ਕਿੰਨੀਆਂ ਕੀਤੀਆਂ, ਅਤੇ ਅਸੀਂ ਥੋੜ੍ਹਾ ਥੋੜ੍ਹਾ ਉਦਮ ਕਰ ਲਿਆ ਕਰੀਏ, ਇੰਨਾ ਹੀ ਬਹੁਤ ਆ। ਧੰਨਵਾਦ ਤੁਹਾਡੇ ਪਰਿਵਾਰ ਦਾ ਇੱਕ ਵਾਰੀ ਫੇਰ, ਤੁਹਾਡਾ ਹੀ ਗੁਰਦੁਆਰਾ ਇਹ, ਅਸੀਂ ਪ੍ਰਬੰਧਕ ਕੇਅਰ ਟੇਕਰ ਆ, ਕੋਈ ਪ੍ਰਧਾਨ ਨਹੀਂ, ਕੋਈ ਸੈਕਟਰੀ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ ਹੈਗਾ, ਕੋਸ਼ਿਸ਼ ਸਿਰਫ ਇਸੇ ਕਰਕੇ ਆਪਾਂ ਬਣਾਇਆ ਸੀ ਗੁਰਦੁਆਰਾ, ਵੀ ਆਪਾਂ ਬੱਚਿਆਂ ਨੂੰ ਸੰਭਾਲਣਾ ਹੈਗਾ, ਵੀ ਆਪਾਂ ਕੁਛ ਨਾ ਕੁਛ ਸਤਿ ਨੇ ਉਦਮ ਬਖਸ਼ਿਆ, ਕੋਈ ਭਾਰ ਨਹੀਂ ਪਾਇਆ, ਕਦੀ ਅਪੀਲ ਨਹੀਂ ਕੀਤੀ ਹੈਗੀ, ਬੜੀ ਸਤੂ ਦੀ ਬਖਸ਼ਿਸ਼ ਹੋਈ ਹੈਗੀ ਆ, ਵੀ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ, ਸਤਿਗੁਰ ਨੇ ਆਪਣੇ ਸਿਰ 'ਤੇ ਮਿਹਰ ਭਰ ਹੱਥ ਰੱਖਿਆ, ਵੀ ਆਪਾਂ ਕੁਛ ਨਾ ਕੁਛ ਬੱਚਿਆਂ ਨੂੰ ਸੰਭਾਲਣ ਲਈ ਕਾਮਯਾਬ ਹੋਏ ਹੈਗੇ ਹਾਂ। ਸਤਿਗੁਰੂ ਇੱਦਾਂ ਹੀ ਆਪਾਂ ਰਲ ਮਿਲ ਕੇ ਸਾਰੇ ਪਰਿਵਾਰਾਂ ਨੂੰ ਸੇਵਾ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਸੇ ਤੁਸੀਂ ਆਉਣਾ ਤਾਂ ਨਹੀਂ, ਆ ਜਾਓ ਡਾਕੂਮੈਂਟ, ਤੁਹਾਨੂੰ ਹੀ ਕਹਿ ਰਿਹਾ ਮੈਂ, ਤੁਸੀਂ ਸੀਨੀਅਰ ਸਾਡੇ ਨਾਲ ਹੋ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

ਧਰਤੀ ਤੁਰਚ ਹੋ ਗਈ ਹੋਵੇ, ਉਹਨਾਂ ਅੰਦਰ ਸਭ ਤੋਂ ਅਭੁੱਲ ਗੁਰੂ ਪ੍ਰਸਾਦ, ਇਹ ਇਨਸਾਨ ਇਹ ਬੰਦਾ ਗਲਤੀਆਂ ਦਾ ਪੁਤਲਾ, ਇੱਕ ਇੱਕ ਸਕਿੰਟ ਤੇ ਗਲਤੀ ਕਰਦਾ। ਤੋ ਪਾਤਸ਼ਾਹ ਕੇ ਅਸੀਂ ਅਰਦਾਸ ਕਰਨੀ ਹੈ ਕਿ ਉਹ ਸਰੀਰ ਦੇ ਉਸ ਰੂਹ ਦੇ ਔਗਣ ਗਲਤੀਆਂ ਨਾ ਚਿਤਾਰਦੇ ਹੋਏ ਉਸ ਰੂਹ ਨੂੰ ਆਪਣੇ ਚਰਨਾਂ ਚ ਨਵਾਜ਼, ਜੰਮਣ ਮਰਨ ਤੋਂ ਰਹਿਤ ਕਰਨ। ਆਓ 5 ਮਿੰਟ ਦੱਸੋ ਪੜ੍ਹ ਕੇ ਉਸ ਤੋਂ ਬਾਅਦ ਆਪ ਕੀ ਪਾ।

ਆਤਮ ਰਸ ਜਹਿ ਜਾਣਿਆ ਹਰ ਰੰਗ ਸਹਿਜੇ ਮਾਨ। ਜਿਹੜੇ ਬੰਦੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਯਾਦ ਦਾ ਸਵਾਦ ਮਾਣਦੇ, ਜਿਨ੍ਹਾਂ ਨੇ ਇਸ ਆਤਮਕ ਆਨੰਦ ਨਾਲ ਸਾਂਝ ਪਾਈ, ਉਹ ਭਾਗਾਂ ਵਾਲੇ, ਉਹਨਾਂ ਦਾ ਹੀ ਜਗਤ ਵਿੱਚ ਆਉਣਾ ਸਫਲਾ ਹੈ। ਸਤਿਗੁਰੂ ਬਾਣੀ ਵਿੱਚ ਸਮਝਾ ਰਿਹਾ, ਜਿੱਥੇ ਸੰਸਾਰ ਵਿੱਚ ਆ ਕੇ ਇਹ ਜੀਵ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਇੱਕ ਜ਼ਿੰਮੇਵਾਰੀ ਨਿਰੰਕਾਰ ਦੀ, ਇਹਨਾਂ ਸਵਾਸਾਂ ਨੂੰ ਪ੍ਰਭੂ ਦੀ ਯਾਦ ਵਿੱਚ ਸਫਲੇ ਕਰਿਆ, ਸੁਬਹ ਸ਼ਾਮ ਸੰਗਤ ਵਿੱਚ ਵੇਖਿਆ। ਜਿਹੜੇ ਇਸ ਦੁਨੀਆਂ ਵਿੱਚ ਆ ਕੇ ਪ੍ਰਭੂ ਨੂੰ ਯਾਦ ਰੱਖਦੇ, ਸੰਸਾਰ ਦੇ ਕਾਰ ਵਿਹਾਰ ਕਰਦੇ ਨਿਰੰਕਾਰ ਨਾਲ ਜੁੜਦੇ ਨੇ, ਉਹਨਾਂ ਦਾ ਆਉਣਾ ਇਸ ਦੁਨੀਆਂ ਵਿੱਚ ਸਫਲ ਹੈ। ਸਤਿਗੁਰੂ ਸਮਝਾ ਰਹੇ ਨੇ, ਆਤਮ ਰਸ ਜੈ ਜਾਣੇ, ਜਵਾਨ ਦੇ ਰਸ ਖਾ ਪੀ ਕੇ ਪੂਰੇ ਕਰ ਲੈਂਦਾ, ਆਤਮਾ ਵੀ

ਨਾਨਕ ਧਨ ਧਨ ਧਨ ਜਨ ਆਏ ਤੇ ਪ੍ਰਵਾਨ।

कै सिमरन गर्भ न बसै, प्रभु कै सिमरन दुख जम नसै, प्रभु कै सिमरन काल पर हरै, प्रभु कै सिमरन दुश्मन टरै, प्रभु सिमरत कछ बिगड़न लग गए, प्रभु कै सिमरन अंदिन जग गए, प्रभु कै सिमरन भौ न व्यापै, प्रभु कै सिमरन दुख ना संतापै, प्रभु कै सिमरन साध कै संसर्ग निधान नानक हर रंग, प्रभु कै सिमरन रिश्ते नौनी, प्रभु कै सिमरन ज्ञान ते अंतर बुद्ध, प्रभु कै सिमरन जप त पूजा, प्रभु कै सिमरन बिनसे दूजा, प्रभु कै सिमरन तीर्थ स्नानी, प्रभु कै सिमरन दरगाह मानी, प्रभु कै सिमरन होए सफला, प्रभु कै सिमरन सफल फला, से सिमरन जिन्हें आप सिमराए, नानक तां कह लागो पाए, प्रभु कै सिमरन सब ते ऊंचा, प्रभु कै सिमरन उदरे मूचा, प्रभु कै सिमरन तृष्णा बुझा, प्रभु कै सिमरन सब की सुजा, प्रभु कै सिमरन नहीं जम त्रासा, प्रभु कै सिमरन पूरन आसा, प्रभु कै सिमरन मन की मल जाए, अमृत नाम रिद वहाँ समाए, प्रभु जी वसें साध की दसना, नानक जन का दासन दसना, प्रभु को सिमरन ते सेतन वंते, प्रभु को सिमरन से पतवंते, प्रभु को सिमरन से बेमताजे, प्रभु को सिमरन से पतवंते, प्रभु को सिमरन से जन परवान, प्रभु को सिमरन से पुरुष प्रधान, प्रभु को सिमरन से बेमताजे, प्रभु को सिमरन से सर्व के राजे, प्रभु को सिमरन से सुखवासी, प्रभु को सिमरन सदा विरासी, सिमरन ते लागे जिन्हें आप दयाला, नानक जन की मंगैर वाला, प्रभु को सिमरन से परोपकारी, प्रभु को सिमरन से सर्वलिहारी, प्रभु को सिमरन से मुख सुहावे, प्रभु को सिमरन ते सुख बिहावे, प्रभु को सिमरन ते नातम जीता, प्रभु को सिमरन ते निर्मल रीता, प्रभु को सिमरन ते अंध कनेरे, प्रभु को सिमरन बसे हर नेरे, संत कृपा ते अंदिन जाग, नानक सिमरन पूरा भाग, प्रभु कै सिमरन कार्ज पूरे, प्रभु कै सिमरन कबू न चूरे, प्रभु कै सिमरन हर गुण बानी, प्रभु कै सिमरन सह समानी, प्रभु कै सिमरन नेचल आसन, प्रभु कै सिमरन कमल विगासन, प्रभु कै सिमरन अनहर चुनकार, सुख प्रभु सिमरन कंत न पार, सिमरन से जन जिनको प्रमया, नानक तिन जन शरणी पया, हर सिमरन कर भगत प्रताए, हर सिमरन लब वेद पाए, हर सिमरन पय सिजति दाते, हर सिमरन नीच चौंकुंट जाते, हर सिमरन तारी सब तरना, सिमर सिमर हर कांड करना, हर सिमरन कियो सगल कारा, हर सिमरन में आप निरंकारा, कर कृपा जिस आप बुझाया, नानक गुरमुख हर सिमरन तिन पाया, श्लोक दीन दर्द दुख पहिना, कट कर नाथ नाथ, शरण तुम्हारी आयो, नानक के प्रसाद ईश्वरी, जय मात पिता सतवीर न भाई, मनुहा नाम तेरा संग सहाई, जय महाप्यान दूत जमदल, तै केवल नाम संग तेरा चलै, जय मुश्किल होवे तो भारी, हर को नाम खिनवाए उधारी, अनक पुनः चरण करत नहीं तरह, हर को नाम कोट पाप पर हरै, गुरमुख नाम जो मन मेरे, नानक पावो सुख नेरे, सगल श्रेष्ठ को राजा दुखिया, हर का नाम जगत है सुखिया, लाख करोड़ी बन न परे, हर का नाम जबर निस्तर है, अनक माया रंग तिखना बुझावे, हर का नाम जबर रंगावे, जेह मार्ग जात केला, तैहर नाम सौ हो सहेला, ऐसा नाम सदा त्याई है, नानक गुरमुख परम गत पाई है, छूटत नहीं कोट लख बाही, नाम जपत है पार पराही, अनक विघन जाय संघार है, हर का नाम तत्काल उधार है, अनक जोन जन्म मर जाम, नाम जब पावे विश्राम, हों मैला मल कबू न धोवै, हर का नाम कोट पाप खोवै, ऐसा नाम जो मन रंग, नानक पाइय साध कै संग, जेह मार के गणे जाहे न कोसा, हर का नाम हुआ संग तोसा, जेह पेंडे मांद गुबारा, हर का नाम संग जियारा, जहां पंथ तेरा कोना सियानू, हर का नाम ते नाल पछानू, जय महा प्यान तवर वो काम, तै हर के नाम की तुम ऊपर छाम, जा त्रिखा मन तुझा कर खै, तै नानक हर हर मत बरखै, भगत जना की वर्तन नाम, संजना का मन विश्राम, हर का नाम दास की ओट, हर कै नाम उदरे जन कोट, हर जस कर संदेर आत, हर हर ओख सात कमात, हर जन के हर नाम निदान, पाप ब्रह्म जन की नोदान, मन तर रंग रते रंग एक कै, नानक जन का वृत एक, हर का नाम जन को मुगत जुगत, हर कै नाम जन को त्रिवत भुगत, हर का नाम जन का रूप रंग, हर नाम जन का पर भंग, हर का नाम जन की वड्याई, हर का नाम जन शोभा पाई,
ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਬ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆਪਣਾ ਦੀਨਾ ਹਰ ਹਰ ਜਨ ਕੈ ਉਰਸ ਤਾਣੀ ਹਰ ਪ੍ਰਤਾਪ ਜਨ ਅਵਰਨ ਜਾਣੀ ਓਤ ਪੋ ਜਨ ਹਰ ਰਸਾਤੇ ਸੰਸਵਾ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਗਲ ਕੋ ਕਰੇ ਨਾਨਕ ਜਨ ਸੰਚੇਤੇ ਤਰੇ ਪਾਠ ਜਾਤ ਹੈ ਹਰ ਕੋ ਨਾਮ ਕਾਮ ਥੇ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣੇ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਦੁਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗਤ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ ਕੈ ਛਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਟਪਦੀ ਜਾਪਤਾ ਗਿਆਨ ਸਭ ਧਿਆਨ ਹਰ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਨ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸਰੀਰ ਘਟਾਏ ਹਉਮੈ ਕਰ ਰਾਤੀ ਵਰਤਨੇਮ ਕਰੇ ਵੋ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌਖੰਡ ਪਿਥਵੀ ਫਿਰੈ ਚਿਸ ਜੀਵੈ ਮਹਾਉਦਾਸ ਪੀਸਰ ਥੀਵੈ ਅਗਨ ਮੈਂ ਹਮਤ ਪਰਾਨ ਕਨਕ ਸਭ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੇ ਵੋ ਅਸੰਜੈਨ ਮਰ ਸੰਜਮ ਸਾਧਨ ਨਿਉਹ ਨਿਉਹ ਕਰ ਸਰੀਰ ਕਟਾਵੈ ਤੋਂ ਪੀ ਹਉਮੈ ਮੈਲ ਨਾ ਜਾਵੈ ਹਰ ਕੇ ਨਾਮ ਸਰਬ ਸਰ ਕੁਛ ਨਾਹੈ ਨਾਨਕ ਗੁਰਮੁਖ ਨਾਮ ਜੋ ਗਤ ਪਾਹੇ ਮਨ ਕਾਮਨਾ ਤੀਰਤ ਦੇ ਛੁੱਟੈ ਗਰਭ ਗੁਮਾਨ ਨ ਮਨ ਤੇ ਹੁੱਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਸਾਧ ਨ ਕਰੈ ਮਨ ਤੇ ਕਬੂ ਨ ਵਿਖਿਆ ਟਰੈ ਜਲ ਧੋਵੈ ਵੋ ਦੇਹ ਨੀਤ ਸੁਦਕਾਰ ਕਾਚੀ ਭੀਤ ਮਨ ਹਰ ਕੇ ਨਾਮ ਕਿਵੇਂ ਮੈਂ ਊਚ ਨਾਨਕ ਨਾਮ ਉਦਰੇ ਪਤੀ ਵੋ ਮੂਚ ਬਹੁਤ ਸਿਆਣਕ ਜਨ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨ ਨ ਤਰਾਪੈ ਪੇਖ ਰੇਖ ਅਗਨੀ ਬੁਝੈ ਕੋਟ ਭਾਵ ਦਰਗਾਹ ਨਹੀਂ ਸਿੱਜੈ ਛੁੱਟ ਸਨਾਈ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰ ਤੂੰ ਸਲੀ ਜਮਦਾਨੈ ਗੋਬਿੰਦ ਭਜਨ ਮਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬਰ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਦੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਰੈ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤੰਗ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਮਹਾਨ ਆਪਸ ਕੋ ਜਾਣੈ ਨੀਚਾ ਸਹੁ ਗਣੀਏ ਸਭ ਤੇ ਉੱਚਾ ਜਾਕਾ ਮਨ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬਰਾ ਮਿਟਾਨਾ ਪੇਖਾ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁਣ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉਣ ਥਾਵੇਂ ਕੋਨੋ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਰਮੀ ਜਾਣੂ ਆਪੇ ਆਪਣ ਸੰਗ ਰਾਤੇ ਤੁਮ ਰਹੀ ਉਸ ਤੁਮ ਤੇ ਹੋਏ ਨਾਨਕ ਵਰਨ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੈ ਹਰ ਨਾਮ ਸਲੋਕ ਨਿਰਗੁਣ ਆਰਿਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਵਰੀ ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਧਾਰਿਆ ਗਰਭਗਨ ਮੈਂ ਦਿਨੇ ਉਭਾਰਿਆ ਪਾਰ ਵਿਵਸਥਾ ਤੁਝੇ ਪਿਆਰੇ ਦੂਰ ਪਰ ਜੋਵਨ ਭੋਜਨ ਸੁਖ ਸੂਦ ਬਿਰ ਭਿਆਓ ਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸਿੱਜੈ ਜਿਹੇ ਪ੍ਰਸਾਦ ਧਰ ਉੱਪਰ ਸੁਖ ਵਸੈ ਸੁਧ ਭਰਾਲ ਵੀਰ ਬੰਤਾ ਸੰਗਤ ਸੈਨ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦਿਨ ਇਸ ਪਾਵ ਕਰ ਨੇਤਰ ਰਸਨਾ ਕਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਲਿਓ ਪ੍ਰਭਾਪੇ ਆਦਨ ਜੋ ਰੱਖਣ ਹਾਰ ਤਿਸ ਪ੍ਰੀਤ ਨਾ ਕਰੈ ਗਵਾਰ ਜਾਕੀ ਸੇਵਾ ਨਵਨੀਤ ਪਾਵੈ ਤਾਂ ਸੋ ਮੂੜਾ ਮਨ ਨੀ ਲਾਵੈ ਜੋ ਠਾਕੁਰ ਸਸਰਾ ਹਜੂਰੇ ਤਾਂ ਕੋ ਅੰਦਾ ਜਾਂਤ ਦੂਰੇ ਜਾਕੀ ਚੈਲ ਪਾਵੈ ਦਰਗਾਹ ਮਾਨਸ ਸਹਿਬ ਸਾਰੇ ਮੁਗਲ ਜਾਣ ਸਦਾ ਸਰਾਏ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਹ ਛੋੜ ਝੂਠ ਸੰਗ ਮਚੈ
जो चरना सो स्थिर कर माने जो हो सो दूर पराने छोड़ जाए तिसका शर्म करे संसहाई तिस पर हरे चंदन ले पुतारे तो ए गर्द प्रीत पर संसंग होए अंत गो मैं बदे विकराल नानक काल लियो प्रभ दयाल पर तू पशु की मानस जा लो बेचारा करे दिन रात बार पे अंतर मल माया छप सुनाए कच करे छपाया बाहर ज्ञान ध्यान स्नान अंतर व्यापै लोग सुहान अंतर अगन बाहर तन सुहागल पाथर कैसे तरे था जाके अंतर बसे प्रभाव नानक वेजन सह समात सुरंदा कैसे मार्ग पावे कर गे लेहोर निभावे कहाँ बजार तो बुझे डोरा निष्कहिये तो संजय पोरा कहाँ विषण पर गावे गुण गजकन करे तो ईश्वर पंग क्या पिंगल पर बस पर पवन नहीं हो तो असुगवन करतार करना मैं दीन बेनती करे नानक तुमरी कृपा तर संसा ईश्वाविन चीत जो बैराई तां से प्रीत बलुआ के ग्रह पितर बस है अनंत केल माया रंग रसा ऋण कर्म न मने प्रतीत काल नावे मुरे चीत बैग काम क्रोध मोह झूठ विकार महालो त्रो याहू जुगत बिहाने कई जन्म नानक राख लेव अपन कर कर्म तू ठाकर तुम पैर दास जी अपन सर तेरी रास तुम मार पिता बालक तेरे तुमरी कृपा में सुख रेरे कोय न जानने तुमरा अंत उच्चे ते उच्चा भगवंत सगल समग्री तुमरे सूत्र धारी तुम ते हो स्वाज्ञाकारी तुमरी गतमी तुम ही जानी नानक दास सदा कुर्बानी सलोक देन हार प्रभ छोड़ कह लागे आन स्वाए नानक कहू न सिजे बिन नामे पत जाए अष्टपति दस वस्तु ले पाछे पावे एक वस्त्र कारण भी खोड़ दो आवे एक पीना दे दस पीर ले तो मूरा को कहाँ करे जिस ठाकुर से नाही चारा ताको गिजा सर नमस्कारा जाके मन लगा प्र मीठा सर्व सुनता उमर बुठा जिस दिन अपना हुक्म नाया सर्व थोग नांग तिन पाया अगंत छा अपनी देर आस काल भी बरते नंद उलास अपनी मान कछ बहुत सा ले गया नहीं मन रोस करे अपनी परती ताप ही खोवे बोल उसका विश्वास न हुआ जिसकी बस्ती सब गह रख है प्रभ की आज्ञा मन ने मत है उससे चौगन करे निहाल नानक साहिब सदा दयाल अनंत पार माया के हे सर पर वो जान नेत बिरख की छाया से रंग लावे ओ बिन से मन पछतावे जो दिस सो चालन हार लपट रहे हो ध्यान दंधार बटाऊ से लावे नेत आपको हाथ न आवे के मन हर के नाम की प्रीत सुधाई कर कृपा नानक आप ले लाई मिथ्या तन धन कुटम सवाया मिथ्या हूँ मैं ममता माया मिथ्या राज मंत्र माल मिथ्या काम क्रोध विकराल मिथ्या रथ सिय सब वस्त्रा मिथ्या रंग संग माया भेख हस्ता मिथ्या त्रो मोहमान मिथ्या सुपर करत गुमान अस्थिर भगत साध की शरण नानक जब जब जी हर के चरण मिथ्या शरण पर निंदा सुनय मिथ्या स्पर्धन को हिरा मिथ्या नेत्र पेखल पत्र अरपाद मिथ्या रसना भोजन स्वाद मिथ्या चरण पर विकार को तावें मिथ्या मन पर लोभ लुभावें मिथ्या तनी पर बुकारा मिथ्या भास ले बिकारा बिन बुझे मिथ्या सब पाए सफल दे नानक हर हर नाम लय वृथ्वी सागर की आर जाल साज बिना का वो सूचा वृथ नाम बिना तन अंध मुखावत आंखें दुर्गंध बिन सिमरन दे रहन बिथा भ्याए मेघ बिना जो खेती जाए गोविंद भजन बिन बिथे सब काम जो कृपन के नर दाम धन धन तेजन जे घट वस्यो हर नाम नानक तांकै बल बल जाऊं रह तवर कछवर कमावत मनी प्रीत मुहमन लावत जानन हार प्रभु पर भीन बाहर भेख न कहू पीन अवर उपदेश आप न करे अवर जावे जन्मै मरै जिसके अंतर बसे निरंकार जिसकी सी तरह संसार जो तुम पाने तिन प्रभ जाता नानक कुंजन चंद पर आता करो बेनती पार ब्रह्म सब जाने अपना किया आपे माने आपे आप करते मेरा कुछ दूर दिन अवर किस जावत मेरा उपाप स्यानक सगलते रहत सब कह जाने आतंकी रहत जिस पावे तिस लय लड़ाए था अंतर या समाए सो सेवक जिस कृपा करी निम्न निम जप नानक हरि श्लोक काम क्रोध लो मोह बिस जाय मेव नानक प्रभ शरणागति कर प्रसाद गुरुदेव अष्टपति जे प्रसाद क्षत्रिय अमृत खाहे तिस ठाकुर को रख मन माहे जे प्रसाद सुगंध चल लावे तिसको सर्व कर्मत पावे जे प्रसाद बसे सुगंध तिस ध्याय सदा मनंद जे प्रसाद ग्रह संग सुख वसना
ਆਠ ਪੈਰ ਸਿਮਰਤ ਨੇ ਸਸਰਾਂ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਰਾ ਧਿਆਈਆ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸੇ ਤਿਆਗ ਕਤਵਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੁਰੀਜੈ ਮਨ ਆਠ ਪਹਿਰ ਤਾਂਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕੋ ਮਨ ਮੁਖ ਤਾਂਕੋ ਜਸ ਸਤਸੰਗ ਬਖਾਨੈ ਜੇ ਪ੍ਰਸਾਦ ਤੋਂ ਰਹਿਤਾ ਧਰਮ ਸਰਾ ਧਿਆਏ ਕੇਵਲ ਪਾਰ ਬ੍ਰਹਮ ਰੱਬ ਜੀ ਜਬਰ ਦਰਗਾਹ ਮਾਨ ਪਾਵੈ ਨਾਨਕ ਪਾਸ ਸੇਤੀ ਕਰ ਜਾਵੈ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾਓ ਤੇ ਸਰਾਮ ਸੁਨੇਹੀ ਜੇ ਪ੍ਰਸਾਦ ਰੌਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇ ਸਗਲ ਸਿਦਰ ਢਾਕੇ ਮਨ ਸ਼ਰਨੀ ਪ੍ਰਭ ਠਾਕੁਰ ਪ੍ਰਭ ਤਾਂਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚਾਏ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪੈਰੀ ਜੈ ਮਨ ਸਿਮਰ ਕੇ ਆਲਸ ਕੀਜੈ ਜੇ ਪ੍ਰਸਾਦ ਸਵਾਰੀ ਮਨ ਚਿਸ ਪ੍ਰਭੋ ਕਬਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਸ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਪੰਥ ਬਣਾਈ ਉਠਲ ਬੈਠ ਸਤਸੇ ਧਿਆਈ ਤਿਸੇ ਧਿਆਏ ਜੇ ਇੱਕ ਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਲਦਾਨ ਮਨ ਅਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੋਂ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਰਾ ਅਨੂਪ ਜੇ ਪ੍ਰਸਾਦ ਤੇ ਨਿੱਕੀ ਜਾ ਸੋ ਪ੍ਰਭ ਸਿਮਰ ਸਰਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਹੈ ਜੇ ਪ੍ਰਸਾਦ ਸੁਣੇ ਕਰੁਣਾ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਵਸਣਾ ਜੇ ਪ੍ਰਸਾਦ ਸੁਖ ਸਹਿਜੇ ਵਸਣਾ ਜੇ ਪ੍ਰਸਾਦ ਹਸਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਕਰਮ ਕਰ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਮਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤਸ ਰਾਚ ਜੇ ਪ੍ਰਸਾਦ ਸਭ ਕੀ ਰਥ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋਨਾ ਆਪ ਗਾਵਾਏ ਸੁਹਾਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਖ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਮ ਨਿਧਾਨ ਪ੍ਰਭ ਤੇਰੀ ਮੈਂ ਆਪੋ ਕੁਛ ਨਾ ਕਿਨੂੰ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰਨਾਥ ਨਾਨਕ ਇਨ ਕਹਿ ਕਛੂ ਨਹਾਥ ਸਲੋਕ ਅਗਮ ਗਾਲ ਪਾਰ ਬ੍ਰਹਮ ਸੋਏ ਜੋ ਜੋ ਕਹੇ ਸਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾ ਅਸ਼ਵਰੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਵਲ ਸਗਲੀ ਖੋਤ ਸਾਧ ਕੈ ਸੰਗ ਮਿਟੇ ਮਹਾਨ ਸਾਧ ਕੈ ਸੰਗ ਪ੍ਰਗਟੇ ਸੁਗਿਆਨ ਸਾਧ ਕੈ ਸੰਗ ਪੁੱਜੈ ਪ੍ਰਭ ਨੀਰਾ ਸਾਧ ਸੰਗ ਸਭ ਹੋਰ ਨਿਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏ ਕੁੱਪੜ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁਲੈ ਸਾਧ ਕੈ ਸੰਗ ਆਵੇ ਬਸ ਪੰਚਾ ਸਾਧ ਸੰਗ ਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਾ ਕਥੂਨ ਧਾਵੈ ਸਾਧ ਸੰਗ ਸਿਜਵਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਹਰ ਕੈ ਸੰਗ ਨਾ ਬੀਂਗਾ ਪੈਰ ਹਰ ਕੈ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੈ ਪਰਮਾਨੰਦਾ ਹਰ ਕੈ ਸੰਗ ਨਾਹੀਂ ਉਤਾਪ ਸਾਧ ਕੈ ਸੰਗ ਤਜੇ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਹਰ ਕੈ ਸੰਗ ਨਾ ਕਭੂ ਧਾਵੈ ਹਰ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਗੋਚਰ ਲਹੈ ਸਾਧੂ ਕੈ ਸੰਗ ਅਦਰ ਸਹੈ ਹਰ ਕੈ ਸੰਗ ਬਸੇ ਸਾਨੂੰ ਚਹਿ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਕੁਲ ਉਧਾਰੈ ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗਤ ਗੁਰ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਹਰ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਹਰ ਕੈ ਸੰਗ ਕਲੁਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਹਰ ਕੈ ਸੰਗ ਯਾਵਾਂ ਸੁਹੇਲਾ ਸਾਧ ਸੰਗ ਵਿੱਚ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕੈ ਸੰਗ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰਿ ਨਾਉ
ਸਾਧ ਸੰਗ ਹਰ ਕੇ ਗੁਣ ਗਾਓ। ਹਰ ਕਸੰਗ ਮੰਤੇ ਵਿਸਰੈ, ਸਾਧ ਸੰਗ ਸਰਪਰ ਨਿਸਤਰੈ। ਹਰ ਕਸੰਗ ਲਗੇ ਪ੍ਰ ਮਿੱਠਾ, ਸਾਧੂ ਕਸੰਗ ਘੱਟ ਘੱਟ ਡੀਠਾ। ਸਾਧ ਸੰਗ ਭਏ ਅਗਿਆਕਾਰੀ, ਸਾਧ ਸੰਗਤ ਭਈ ਹਮਾਰੀ। ਹਰ ਕਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਹਰ ਕਿਵੇਂ ਮਾਂ ਬੇ ਨਾ ਜਾਣਾ, ਜਿੱਤਾ ਸੁਣੇ ਚਿੱਤਾ ਵਖਿਆਨਾ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਤੇ ਉੱਚੀ, ਸਾਧ ਕੀ ਸੋਭਾ ਮੂੰਹ ਤੇ ਮੂੰਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਕਾ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ।

ਸਥਿਤ ਅਰ ਉੱਪਰ ਆਕਾਸ਼, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਵਾਨ, ਬ੍ਰਹਮ ਗਿਆਨੀ ਉੱਤੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕੀ ਦੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਹਾ, ਬ੍ਰਹਮ ਗਿਆਨੀ ਕਾ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਾ ਹੋਏ ਸੁਭਲਾ, ਬ੍ਰਹਮ ਗਿਆਨੀ ਸਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪਾ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਹੈ ਬੁੱਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਾਇ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਹਿਤਾ, ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਥਿਆ ਜਾਏ ਦਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕੰਤ ਮੈਂ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ ਕਾ ਕਰਤਾ, ਬ੍ਰਹਮ ਗਿਆਨੀ ਸਜੀ ਰਹਿ ਨਹੀਂ ਮਰਤਾ, ਬ੍ਰਹਮ ਗਿਆਨੀ ਮੁਗਲ ਜੁਗਲ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਸ ਕਾ ਨਾਸ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨੀ ਸਲੋਕ, ਉਰਥਾਰੈ ਜੰਤਰ ਨਾਮ ਸਰਮ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਓ ਪਰਸ ਸਗਲ ਵਿਸਤਾਰ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਭਰਤਰੈ ਰੂਪ ਨਾ ਪੇਖਾ ਨੇਤਰ, ਸਾਰ ਕੀ ਟੈਲ ਸੰਸੰਗ ਹੇਤ, ਕਰਨ ਨ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈਨ, ਪੰਡੋਗ ਤੇ ਰਹਿਤ, ਨਾਨਕ ਕੋਟ ਮੇਰੇ ਕੋ ਐਸਾ ਪਰਸ, ਵੈਸ਼ਨੋ ਸੋਜ ਸੁਪਰ ਸੁਪਰ ਸੰਨ, ਵਿਸ਼ਨੇ ਮਾਇਆ ਹੋਏ ਭਿੰਨ, ਕਰਨ ਕਰਤ ਹੋਏ ਨੇ ਕਰਮ, ਜਿਸ ਵੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀ ਸੰਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਰ ਕਿਰਪਾਲ, ਆਪ ਦ੍ਰਿੜੈ ਵਰੈ ਨਾਮ ਜਪਾਵੈ, ਨਾਨਕ ਕੋ ਵੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ ਕਾ ਸੰਗ, ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਖ ਹੋਵੈ, ਤਿਸ ਭਗਵਤੀ ਕੀਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਧਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨਾਵੈ, ਵੇਦ ਪ੍ਰਾਣ ਸਿਮਰ ਬੁੱਝੈ ਮੂਲ, ਸੁਖਮ ਮੈਂ ਜਾਣੇ ਸੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ਼, ਬੀਜ ਮੰਤਰ ਸਭ ਕੋ ਗਿਆਨ, ਚੌਂ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਅਥ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਤਾਰੈ, ਬਸ ਪ੍ਰੇਤ ਮੁਗਲ ਪਾਥਰ ਕੋ ਤਾਰੈ, ਸਰਬ ਰੋਗ ਕਾ ਉਖਰ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਲ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਜ਼ਰੀ ਆਇਆ, ਦਾਸ ਸੰਤਨ ਭਾਏ ਤਿਨ ਪਾਇਆ, ਸਦਾ ਨਿਗਰ ਨਿਖਰ ਜਾਣ, ਸੋ ਦਾਸ ਦੁਰਗਾ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਨਿਧਾਵੈ, ਜੀਵਨ ਮੁਕਲ ਸੋ ਕਹਾਵੈ, ਤੈਸਾ ਰਵ ਤੈਸਾ ਸੋਗ, ਸਦਾ ਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ

ਕਰੇਨ ਏਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁ ਵਿਧਨ ਕਰਤਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸੋਤੇ ਕਈ ਕੋਟ ਤਵੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭੈ ਭਵਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਤਮਲੀ ਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮਾ ਹੈ ਕਈ ਕੋਟ ਪਰ ਦੇਸ ਪਰਮਾ ਹੈ ਜਿਤ ਜਿਤ ਲਾਓ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬ੍ਰਿਖ ਨਿਪਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੇ ਸੋ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸੇ ਛੱਤਰ ਸਗਲ ਸਮਗਲੀ ਆਪਣੇ ਸੂ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਾਰੈ ਕਈ ਕੋਟ ਰਾਜਸਥਾਨ ਸਤਿਗ ਕਈ ਕੋਟ ਬੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਅਚਿਤ ਜੀਵੈ ਕਈ ਕੋਟ ਗਿਰੀ ਮਹੇਸ਼ਵਰਨ ਥੀਵੈ ਕਈ ਕੋਟ ਲਖਰ ਕਿਨਰ ਪਸਾਚ ਕਈ ਕੋਟ ਭੂਤ ਭਰੇ ਸੁਕਰ ਮਿਰਗਾਚ ਸਭ ਤੇਰੇ ਰਹਿ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠੇ ਹੀ ਖਾਹੇ ਕਈ ਕੋਟ ਘਾਲੇ ਥੱਕ ਪਾਹੇ ਕਈ ਕੋਟ ਕੀ ਹੈ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰੱਖੈ ਨਾਨਕ ਸਭ ਜੀ ਪ੍ਰਭ ਕੈ ਹੱਥ ਹੈ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਤ ਲਾਗੀ ਕਈ ਕੋਟ ਪ੍ਰਭ ਕੋ ਖਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਖ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਲ ਕਿੰਨੋ ਵਿਸਥਾਰ ਕਈ ਵਾਰ ਪਸਿਓ ਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕਿੰਨੇ ਵੋ ਭਾਂਤ ਪ੍ਰਭ ਤੇ ਹੋਏ ਪ੍ਰਮਹੇ ਸਮਾਤ ਤਾਂ ਕਾ ਅੰਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨੋ ਤਾਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਰਾ ਨਿਹਾਰਾ ਇੱਕੋ ਨੇਤਰ ਕਈ ਕੋਟ ਨਾਮ ਰਸ ਪੀਵੈ ਆਤਮ ਰਸ ਕਈ ਕੋਟ ਨਾਮ ਰਸ ਪੀਵੈ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਤ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਉਤਸਾਹ ਸਮਾਵੈ ਆਪਣੇ ਜਨ ਕੋ ਸਾਥ ਸਾਲ ਸਮਾਰੈ ਨਾਨਕ ਕੋ ਪਰਮੇਸ਼ਰ ਕੇ ਪਿਆਰੈ ਸਲੋਕ ਕਰਨ ਕਾਰਨ ਪ੍ਰਵੇਖ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨੈ ਜਲ ਥਲ ਮਈਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਹਿਲਮੈ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੈ ਧਾਰ ਦਰਹਾਵੈ ਹੁਕਮੈ ਉਪਜੇ ਖਮ ਸਮਾਵੈ ਹੁਕਮੈ ਉਚਰੀ ਵਿਵਹਾਰ ਹੁਕਮੈ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਲਿਆ ਸਮਾਈ ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਵਿਸਾਲ ਸਰਾਖੈ ਪ੍ਰਭਾਵੈ ਤਾਂ ਹਰਗੁਣ ਪਾਖੈ ਪ੍ਰਭਾਵੈ ਤਾਂ ਪਤੀ ਉਧਾਰੈ ਆਪ ਕਰੇ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸਵਾਮੀ ਖਿਲੈ ਵਿਸੈ ਅੰਤਰ ਜਾਮੀ ਜੋ ਭਾਵੈ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾਵੈ ਕਹੁ ਮਾਨੁਸੇ ਕਿਆ ਹੋਇਆ ਵੈ ਜੋ ਸਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨ ਤਿਖਿਆ ਮੈਂ ਰਚੈ ਜੇ ਜਾਣ ਤਾਂ ਆਪਣਾ ਬਚੈ ਪਰ ਮੈਂ ਭੁਲਾ ਦੈਂ ਜਿਸ ਧਾਵੈ ਨਿਮਖ ਮੈਂ ਚਾਰ ਕੁੰਟ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੈ ਖਿਰ ਮੈਂ ਨੀਚ ਖੀਚ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਗ ਕਾ ਜਿਸ ਪਛੂ ਨਾਵੈ ਤਿਸ ਤਤਕਾਲ ਦੇ ਜਿਸ ਪ੍ਰਗਟਾਵੈ ਜਗ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਜੀਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਨਤਾ ਬਣਾਈ ਨਾਨਕ ਜੀਵੈ ਦੇਖ ਵਢਾਈ ਇਸ ਕਾ ਵਾਲ ਨਾਈ ਸਾਥ ਕਰਨ ਕਰਾਵਨ ਸਰਵ ਕੋ ਨਾਥ
ਆਗਿਆਕਾਰੀ ਬਪਰਾ ਜੀਓ ਜੋ ਤੁਸੀਂ ਭਾਵੇ ਸੋਈ ਪੰਥੀਓ। ਕਭੂ ਉਚ ਨੀਚ ਮੈਂ ਬਸਾਏ, ਕਭੂ ਸੋ ਘਰ ਖਰਾਂ ਵਸਾਏ, ਕਭੂ ਨਿੰਦ ਸਿੰਨ ਵਿਵਹਾਰ, ਕਭੂ ਵਿਕਾਸ ਪਿਆਲ, ਕਭੂ ਬੇਟਾ ਭ੍ਰਮ ਵਿਚਾਰ, ਨਾਨਕਾ ਮਿਲਾਵਨ ਹਾਰ, ਕਭੂ ਨਿਰਤ ਕਰੇ ਵੋ ਭਾਂਤ, ਕਭੂ ਸੋਏ ਰਹੇ ਦਿਨ ਰਾਤ, ਕਭੂ ਮਹਾਂਕ੍ਰੋਧ ਵਿਕਰਾਲ, ਕਭੂ ਸਰਬ ਕੀ ਹੋ ਦਰਬਾਰ, ਕਭੂ ਹੋਏ ਮਹਿ ਰਾਜਾ, ਕਭੂ ਸਖਾਈ ਸਾਜਾ, ਕਭੂ ਅਪੀਤ ਮੈਂ ਆਵੈ, ਕਭੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰੱਖੇ ਤਿਵੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਭੂ ਹੋਏ ਪੰਡਤ ਕਰੇ ਬਖਿਆਨ, ਕਭੂ ਮੋਨ ਧਾਰੀ ਲਾਵੇ ਧਿਆਨ, ਕਭੂ ਤਰ ਤੀਰਥ ਇਸ਼ਨਾਨ, ਕਭੂ ਸਿਰਸਾ ਗਿਆਨ, ਕਭੂ ਕੀਟ ਹਸ ਪਤੰਗ ਹੋਏ ਜੀਆ, ਅਣਖ ਜੋਨ ਭਰਮੈ ਪਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੇਂ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨ ਕੋਏ, ਕਭੂ ਸਾਧ ਸੰਗਤ ਪਾਵੈ, ਉਸ ਸਥਾਨ ਤੇ ਬੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਤੇ ਇੱਕ ਰੰਗ, ਸਦਾ ਵਸੈ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸਮਝੋ ਸਮਾਨਾ, ਵਿੜ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਗੁਰਬਾਨ ਸਲੋਕ, ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜਮਾਨ, ਸੋ ਨਰਕ ਭਾਤੀ ਹੋ ਸਵਾਨ, ਜੋ ਜਾਣੇ ਮੈਂ ਜੋ ਬਨਵੰਤ, ਸੋ ਵਤ ਵਿਸਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਕੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖਨ ਦਾ ਗਿਆਨ, ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ, ਨਾਨਕ ਇਹਾਂ ਮੂਰਤ ਅੱਗੇ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤੇ ਸਵਾਨ ਕੋਈ ਸੰਗਣਾ ਜਾਵੈ, ਵੋ ਲਸ਼ਕਰ ਮਾਨੁਖ ਉੱਪਰ ਕਰਿਆਸ, ਪਲ ਪੀਤ ਤਾਂ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਕਿਵੇਂ ਹੋਏ ਜਾਏ ਪਸਮੰਤ, ਕਿਸੇ ਨੇ ਵਧੇ ਆਪ ਹੰਕਾਰੀ, ਧਰਮ ਰਾਹ ਚੀਜ਼ ਕਰੇ ਖੁਆਰੀ, ਗੁਰਪ੍ਰਸਾਦ ਜਗ ਕਾ ਮਿਟੇ ਮਾਨ, ਸੋ ਜਨ ਨਾਨਕ ਦਰਗਾਹ ਪਰਵਾਨ, ਕੋਟ ਕਰਮ ਕਰੇ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸਰ ਫਿਰ ਅਵਤਾਰ, ਅਣਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਖਾਵੈ, ਤਿਸੇ ਭਲਾਈ ਨਿਗਲ ਨਾ ਆਵੈ, ਸਰਬ ਕੀ ਰੇਨ ਜਗ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣਾ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀਂ ਕੋਏ, ਜਬ ਇਹ ਜਾਣਾ ਮੈਂ ਕਿਛ ਕਰਤਾ, ਤਬ ਲਗ ਗਰਮ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਚਲ ਨਾਹੀਂ ਚੀਤ, ਜਬ ਲਗ ਮੋ ਮਨ ਸੰਗ ਮਾਹੇ, ਤਬ ਲਗ ਧਰਮ ਰਾਏ ਦੇਹ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਉ ਛੁੱਟੈ, ਸਹਿਸ ਕਰੇ ਲਗ ਕੋ ਉਠਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਣਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਵਿਸੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਿਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੇ ਹਾਲ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਨਾਨਕ ਪ੍ਰਸ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੇ ਹਾਲ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਸ ਹੋਏ, ਜੋ ਕਿਛ ਕਿੰਨੋ ਸੋ ਆਪਣੇ ਰੰਗ, ਸਭ ਤੇ ਦੂਰ ਸਮੂਹ ਕੈ ਸੰਗ, ਦੂਜਾ ਦੇਖਿਆ ਕਰੇ ਵਿਵੇਕ, ਆਪੇ ਏਕ ਆਪੇ ਅਨੇਕ, ਮਰੇ ਨਵਿਨ ਸਹਿ ਆਵੇ ਨਾ ਜਾਏ, ਨਾਨਕ ਸਦ ਹੀ ਰਿਹਾ ਸਮਾਏ, ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕਿੰਨੋ ਆਪਣ ਵਿਸਥਾਰ, ਸਭ ਕੁਛ ਚਿਸਕਾਓ ਕਰਨੇ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਨਨ ਤਰੇ ਕੈ ਸੋਏ, ਆਪਣੇ ਚਲੇ ਤਾਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸੱਚ ਸੱਚ ਸਤਿ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਸ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕੜਕੜ ਸੁਣੀ ਸਰਬ ਵਖਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ,
संत की निंदा नानका बहुर बहुर अवतार ऐश्वरी संत के दुखन आर्जा कटाए संत के दुखन जमते नहीं छुट्टा संत के दुखन सुख सब जाए संत के दुखन नरक में पाए संत के दुखन मत होए मलीन संत के दुखन सो बातें हीन संत के हते को रखे न कोए संत के दुखन थान प्रष्ट होए संत कृपाल कृपा जे करह नानक संत संग निंदक पी तरह संत के दुखन ते मुख पवै संतन के दुखन काग ज्यो लवै संतन के दुखन सर्प जोन पाए संत के दुखन त्रग जोन किरमाए संतन के दुखन तृष्णा में जलै संत के दुखन सबको छलै संत के दुखन ते सब जाए संत के दुखन नीच नीचाए संत दुखी कथाओं को नाहे नानक संत पावे तो ये बीगत पाहे संत का निंदक माताई संत का निंदक हिंटग न पाई संत का निंदक माते हरा संत का निंदक परमेश्वर मारा संत का निंदक आते हीन संत का निंदक दुखिया दीन संत के निंदक को सर्व रोग संत के निंदक को सदा विजोग संत की निंदा दोख में दोख नानक संत पावे तो उसका भी होए मोख संत का दुखी सदा पवित्र संत का दुखी दूसरे का नहीं मित्र संत के दुखी को डान लग गए संत के दुखी को सब त्याग गए संत का दुखी महाकारी संत का दुखी सरलकारी संत का दुखी जो मैमरा संत के दुख न सुख से डरा संत के दुखी को ना ही ठाऊ नानक संत पावे तलाए मिलाए संत का दुखी है भी तो टूटे संत का दुखी कितने काज ना पहुँचे संत के दुखी को ध्यान फरमाइया संत का दुखी उजड़ पाइया संत का दुखी अंतर से थोथा जो सास बिना मृत की लोथा संत के दुखी की जा किस ना है अपन भी आपे ही खाहे संत के दुखी का वर्ण रखन हार नानक संत पावे तले उबार संत का दुखी ओ बिल लाए ज्यों जल बिहून मछली तड़फड़ाए संत का दुखी भूखा नहीं राजै ज्यों पाव की इंदर नहीं त्रापै संत का दुखी छुटे केला ज्यों वार तुलखेत माहें दुहेला संत का दुखी तरंग रहत संत का दुखी सलिठ्या कहत किस निरता तुई पिया नान ज्योति पावे सोई थिया संत का दुखी विवर हो जाए संत के दुखी को दुर्गा मिले सुझाए संत का दुखी सहकाइया संत का दुखी न मरे न जवाइया संत के दुखी की पूजे न आसा संत का दुखी चले निराशा संत के दुख न तृष्ठा कोय जैसा पावे तैसा कोई होए पया कितना मिटे कोय नानक जाने सच्चा सोए सब घर तिस्क्यों करने हार सदा सदा तिस्को नमस्कार प्रभ की उस्तत करो दिन रात तिसे त्यावो सास ग्रास सब कुछ वरते तिस्का किया जैसा करे तैसा को थिया अपना खेल आप करने हार दूसर कौन कहे विचार जिसनो कृपा करे तिस अपन नाम दे बड़ पागी नानक जन से सलोक तजो सयानक सज्जनो सिमरो हर हर राय एक आसर मन रखो नानक दुख परम पो जाए ऐश्वरी मानव की टेक बिरसी सब जान देवन को इच्छा भगवान जिस कह दिए रहे गाए और निशान लग गए आए मारे रखा है को आप मानव के किस नाही हाथ इसका हुक्म सुख होए इसका नाम रखन सुख होए सिमर सिमर सिमर प्रस्त होए नानक विघ्न न लग गए कोए उस सदमन में कर निरंकार कर्मन मेरे सर्व्यवहार निर्मल रसना में पियो सदा सहेला कर ले जियो नैनो पेक ठाकुर का रंग सास संग विनसे प्रसंग चरण चरो मर गोबिंद मिटे पाप जपिए हर बिंद कर हर कर्म सरवन हर कथा हर दरगाह नानक उज्जल मथा बड़ भागी ते जन जग माहे सदा सरार के गुण गाहे राम नाम जो करें विचार से तनवंत गनी संसार मन तन मुख बोले हर मुखी सदा सरा जानो ते सुखी एक को एक एक पुछान इत उसकी यो सोझी जाने नाम संग जिसका मन मान्या नानक तिने निरंजन जान्या गुर प्रसाद अपन आप सुझै तिसकी जानो तृष्णा बुझै साध संग हर हर दस कहत सर्व रोग त्यो हर जन रहत अंदिन कीर्तन केवल बख्यान ग्रस्त में सोई निर्वाण एक ऊपर जिस जन की आशा जिसकी कटी है जम की फासा पार ब्रह्म की जिस मन भूख नानक जिसने लग गया दुख जिसको हर पर मन चितावे
ਸੋ ਸੰਸਹੇਲਾ ਨਹੀਂ ਜਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸਤੇ ਡਰੈ। ਜੈ ਸਰਸਾ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਰ ਸੋਦਰ ਸੋਦਰ ਸਿੱਜਿਆ ਗੁਰ ਪ੍ਰਸਾਦ ਤਾ ਸਭ ਬੁੱਝਿਆ। ਜਬ ਦੇਖੋ ਪ੍ਰਭ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ। ਨਾ ਕਿਛ ਜਨਮੈ ਨਾ ਕਿਛ ਮਰੈ ਆਪਣ ਚਲਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਰਸ੍ਰੇਸ਼ਟ। ਆਪੇ ਆਪ ਸਗਲ ਮੈਂ ਆਪ ਅਨਕ ਜੁਗਰ ਅਥਾਪ ਥਾਪ। ਅਵਨਾਸ਼ੀ ਨਾਹੀਂ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ। ਅਲਖ ਭੇ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਗ੍ਰਹਿ ਤਿਨ ਮੰਤ। ਪ੍ਰਭ ਕੈਸੇ ਹੋ ਸਗਲ ਧਾਰਨ ਪ੍ਰਭ ਕੈਸੇ ਹੋ ਦੂ ਵਿਸਾਰਨ। ਆਪੇ ਮੇਲ ਹੈ ਕਿਰਪਾਲ ਗੁਰ ਕਾ ਸ਼ਬਦ ਜਾ ਭੈ ਨਿਹਾਲ। ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬੜ ਭਾਗੈ। ਨਾਮ ਜਗਤ ਪਾਵੈ ਵਿਸਰਾਮ ਨਾਨਕ ਤਿਸ ਪ੍ਰਭ ਉੱਤਮ ਕਰ ਮਾਨ। ਜੋ ਕਿਛ ਕਰੈ ਸੋ ਪ੍ਰਭ ਕਹਿ ਰੰਗ ਸਦਾ ਸਦਾ ਵਸੈ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨਮ ਈਸ਼ ਗਾਨਾ ਜਸ ਸਰ ਸਾਥ ਐਸਾ ਦ੍ਰਿਸ਼ਟਾਨਾ। ਜਿਸ ਤੇ ਉਪਜਿਤ ਸਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਿਆਏ।

0: ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗੰਢ ਅਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜਿਸ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀਂ ਤੇਰੇ ਕਿਛ ਕਾਮ ਜਪ ਨਾਨਕ ਏਕ ਹਰ ਨਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਅੰਤੋਂ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੀ ਤਿਸਕਾ ਦੀਆ ਦਰਬੈ ਅਸੂ ਰਾਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਰਤਾਵੈ ਜੇ ਕੋ ਹੋਏ ਬਹੈ ਦਾਤਾਰ ਤਿਸ ਦੇਨ ਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉਂ ਪਾਖਾਨ ਨਾਗ ਚੜ ਤਰੈ ਪ੍ਰਾਣੀ ਗੁਰ ਚਰਨ ਲਗਨ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂਧਿਆਨ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਵਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲਾਈਐ ਪ੍ਰਭ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕੁਛ ਕਰੇ ਸੋਈ ਸੁਖਮਾਨ ਫੂਲਾ ਕਾਹੇ ਫਿਰੇ ਜਾਨ ਕੌਣ ਵਸਤਾਈ ਤੈ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੈ ਮਾਹੇ ਨਾਨਕ ਪਾਸ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੋਹ ਰਾਮ ਨਾਮ ਹਿਰਦੈ ਮੈਂ ਤੋਲ ਲਾਲ ਖੇਵ ਸੰਤਨ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਾਹ ਸੋਏ ਇਹ ਵਪਾਰ ਵਿਰਲਾ ਵਪਾਰੇ ਨਾਨਕ ਤੰਗ ਕਰ ਸਰਬ ਲਿਹਾਰੈ ਚਰਨ ਸਾਰ ਕੇ ਧੋਏ ਧੋਏ ਪੀਓ ਅਰਬ ਸਾਰ ਕੋ ਆਪਣਾ ਜੀਓ ਸਾਰ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸਿਆਵਟ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਗ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਮਿਟਰਸ ਚਾਖੈ ਓਟ ਗਹੀ ਸੰਤਾਂ ਦਰਿਆਇਆ ਸਰਬ ਸੁਖ ਨਾਨਕ ਤੈਂ ਪਾਇਆ ਮ੍ਰਿਤ ਕੋ ਜੀਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕਿ ਤਿਸਕਾ ਉਹ ਕਰਨਾ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਰਾ ਸਰਾ ਦਿਨ ਰਾਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਪ ਹੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾਕੈ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸੱਚੀ ਦ੍ਰਿੜ ਸਾਚਾਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਗੁਣ ਤੇ ਪ੍ਰਭਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੈ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਾਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀਂ ਕਿਛ ਕੋਏ ਸਰਵ ਨਿਰੰਤਰ ਇੱਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤਰੇ ਕੀ ਚਰਨੀ ਪਾਉ ਨਾਨਕ ਹੈ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਹੋਰ ਤਿਸ ਕਾ ਮੰਤਰ ਨ ਜਾਣੈ ਹੋਰ ਅਨੰਦ ਰੂਪ ਮੰਗਲ ਸਜਾਕੈ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਮੀਸਰ ਗ੍ਰਸ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਇਸ ਪੁਰਖਾ ਕਿਨੇ ਅੰਤ ਨਾ ਪਾਇਆ ਜਾਕੀ ਲੀਲਾ ਕਿਮਿਤ ਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੈ ਸੇ ਤੇ ਹੋਰ ਮੈਂ ਜਾਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਜ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੈ ਰੰਗ ਨਾਨਾ ਭੇਕ ਕਰੇ ਇੱਕ ਰੰਗ ਨਾਨਾ ਬਿਰਕੀ ਨਾ ਵਿਸਾਰ ਪ੍ਰਭ ਅਵਨਾਸੀ ਏਕ ਓਂਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰੇ ਉਹ ਪੂਰਨ ਸਭ ਠਾਏ ਨਾਨਾ ਬਿਰਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਨ ਵੇਦ ਪ੍ਰਾਣ, ਨਾਮ ਕੇ ਧਾਰੇ ਸਿਮਰਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੂਰੀਆਂ ਸਭ ਭਵਨ, ਨਾਮ ਕੇ ਸਮੁਦਰੇ ਸੰਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਰ ਮੈਂ ਸੋ ਜਨ ਗਤ ਪਾਏ, ਰੂਪ ਸਤ ਜਗ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂ ਸਤ ਸਤ ਜਗ ਕੀ ਬਾਣੀ, ਸਤ ਪੁਰਖ ਸਭ ਮਹੇ ਸਵਾਣੀ, ਸਤਿਕਰਮ ਜਗ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਵਧਾਈ, ਵਿਸ਼ਵਾਸ ਸਤ ਨਾਨਕ ਗੁਰਤੇ ਪਾਈ, ਸਤ ਭਜਨ ਸਦ ਉਪਦੇਸ਼, ਸਤ ਤੇ ਜਨ ਜਗ ਕਰ ਦਾ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਏ, ਨਾਮ ਜਪ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਸ਼ ਕਰਨੇ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਰਨ ਬਿਸਮ ਭਏ ਬਿਸਮਾਰ, ਜਿਨ ਬੁੱਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜਨ ਰਹੈ, ਗੁਰ ਕੈ ਭਜਨ ਪ੍ਰਾਰਥ ਲਹੈ, ਉਹ ਦਾਤੇ ਦੁੱਖ ਕਟਨ ਹਾਰ, ਜਗ ਕੈ ਸੰਤ ਰਹਿ ਸੰਸਾਰ, ਜਨ ਕਾ ਸੇਵਕ ਸੋਵਟ ਭਾਗੀ, ਜਨ ਕੈ ਸੰਗੇ ਕਿਲਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇਦ ਸੱਚ ਨਾਨਕ ਹੋਸੀ ਭੇਦ ਸੱਚ, ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ, ਦਰਸ਼ਨ ਸਤ ਸਤ ਪੇਖਣ ਹਾਰ, ਆਪ ਸਤ ਸਤ ਸਭ ਧਾਰੀ, ਸ਼ਬਦ ਸਤ ਸਤ ਪ੍ਰਭਕਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਜਾਗ ਕੇ ਹਿਰਦੈ ਵਿਸ਼ਵਾਸ ਪ੍ਰਭਾਇਆ, ਰਹਿਤੇ ਨਿਰਭਉ ਹੋਏ ਬਸਾਨਾ, ਬਸ ਸਮਾਏ ਲੈ ਬਸ ਗੜਾਈ, ਬੁੱਝੇ ਬੁੱਝਣ ਹਾਰ ਵਿਵੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਸੇਵਕ ਕੋ ਪ੍ਰਪਾਲਨ ਹਾਰਾ, ਸੋ ਸੇਵਕ ਜਿਸ ਲਿਆ ਪ੍ਰਭ ਧਾਰੈ, ਆਪਣੇ ਜਨ ਕਾ ਪਰਦਾ ਢੱਕੈ, ਵਾਹਿਗੁਰੂ ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੀ ਆਪ ਪਤ ਰੱਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਿੱਕੀ ਕੀਰੀ ਮੈਂ ਕਰ ਰੱਖੈ, ਜਿਸ ਕਾ ਸਾਸ ਨਾ ਕੱਢਤ ਆਪ, ਮਾਨਸ ਜਤਨ ਕਰਤ ਵੋ ਭਾਂਤ, ਮਾਰੇ ਨਾ ਰੱਖੈ ਅਵਰ ਨਾ ਕੋਏ, ਕਾਹੇ ਸੋਚ ਕਰੇ ਨੇ ਪ੍ਰਾਣੀ, ਬਾਰਮ ਬਾਰ ਬਾਰ ਪ੍ਰਭ ਜਪੀਐ, ਨਾਮ ਰਤੰਜਨ ਗੁਰਮੁਖ ਪਾਇਆ, ਨਾਮ ਧਨ ਨਾਮੋ ਰੂਪ ਰੰਗ,
1: ਨਾਮੋ ਸੁਖ ਹਰ ਨਾਮ ਕਾ ਸੰਗ,
0: ਨਾਮ ਰਹਿ ਜੋ ਜਨ ਤ੍ਰਿਪਤਾਨੈ,
1: ਮਨ ਤਨ ਨਾਮੇ ਨਾਮ ਸਮਾਨੇ,
0: ਉਠਲ ਬੈਠਲ ਸੋਵਤ ਨਾਮ,
1: ਕਹੋ ਨਾਨਕ ਜਨ ਕੇ ਸਦਕਾਮ,
0: ਬੋਲੋ ਦਸ ਦੇ ਬਾਦ ਦਿਨ ਰਾਤ,
1: ਪ੍ਰਭ ਆਪਣੇ ਜਨ ਕੀ ਨੀਦਾਤ,
0: ਕਰੇ ਭਗਤ ਆਤਮ ਕੈ ਚਾਹੇ,
1: ਪ੍ਰਭ ਆਪਣੇ ਸਿਉ ਰਹੇ ਸਮਾਏ,
0: ਜੋ ਹੋਆ ਹੋ ਸੋ ਜਨ,
1: ਪ੍ਰਭ ਆਪਣੇ ਕਾ ਹੁਕਮ ਪਛਾਨੈ,
0: ਇਸ ਕੀ ਮਹਿਮਾ ਕੌਣ ਬਖਾਨੋ,
1: ਇਸ ਕਾ ਗੁਣ ਕਹਿ ਇਕ ਨ ਜਾਨੋ,
0: ਆਠ ਪੈਰ ਪ੍ਰਭ ਸੇ ਜੂਰੇ,
1: ਕਹੋ ਨਾਨਕ ਸੇ ਜਨ ਪੂਰੇ,
0: ਮਨ ਮੇਰੇ ਤਿੰਨ ਕੀ ਓਟ ਲੇ,
1: ਮਨ ਤਨ ਆਪਣਾ ਤਿੰਨ ਜਨ ਤੇ,
0: ਜਿਨ ਜਨ ਆਪਣਾ ਪ੍ਰਭੂ ਛਤਾ,
1: ਸੋ ਜਨ ਸਰਬ ਥੋਕ ਕਾ ਤਾਤਾ,
0: ਇਸ ਕੀ ਸ਼ਰਨ ਸਰਬ ਸੁਖ ਪਾਵੈ,
1: ਇਸ ਕੇ ਦਰਸਾ ਪਾਪ ਮਟਾਵੈ,
0: ਔਰ ਸਿਆਣਪ ਸਗਲੀ ਛਾੜ,
1: ਇਸ ਜਨ ਕੀ ਤੂੰ ਸੇਵਾ ਲਾ,
0: ਆਵਨ ਜਾਨ ਨਾ ਹੋਈ ਤੇਰਾ,
1: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
0: ਸਲੋਕ ਸਤ ਪੁਰਖ ਜਿਨ ਜਾਣਿਆ,
1: ਸਤ ਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਤਰੈ, ਨਾਨਕ ਹਰ ਗੁਣ ਗਾਓ, ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ,
1: ਸੇਵਕ ਕੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੈ,
1: ਗੁਰ ਬਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖੇ ਬੰਧਨ ਘਟੈ,
1: ਗੁਰ ਕਾ ਸਿੱਖ ਬੇਕਾਰ ਤੇ ਹਟੈ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡਭਾਗੀ ਹੈ,
0: ਸਤਿਗੁਰ ਸਿੱਖ ਕਾ ਅਲਸ ਪਲ ਸਵਾਰੈ,
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
1: ਗੁਰ ਕੀ ਆਗਿਆ ਮਨ ਮੈਂ ਸਹੈ,
0: ਆਪਸ ਕੋ ਕਰ ਕਸ ਨਾ ਜਨਾਵੈ,
1: ਹਰ ਹਰ ਨਾਮ ਹਿਰਦੇ ਸਦ ਧਿਆਵੈ,
0: ਮਨ ਵੇਚੈ ਸਤਿਗੁਰ ਕੇ ਪਾਸ,
1: ਤਿਸੇ ਵਿਕੇ ਕਾਰ ਸਾਰੇ ਜਰਾ
0: ਸੇਵਾ ਕਰ ਤੋ ਇਹਨੇ ਕਾਮੀ
1: ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜੀ ਸਾਹ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਬਿਸਵੇ ਗੁਰ ਕਾ ਮਨ ਮਨ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
0: ਸੋ ਸਤਿਗੁਰ ਜੀ ਸਿਰਜੇ ਹਰ ਨਾਉ
1: ਅਨਕਵਾਰ ਨਾ ਗੁਰ ਕੋ ਬਲ ਜਾਓ
0: ਸਰਵ ਨਿਧਾਨ ਜੀ ਕਾ ਦਾਤਾ
1: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ
1: ਇੱਕੇ ਆਪ ਨਹੀਂ ਕਿਛ ਭਰਮ
0: ਸਿਆਣ ਲਿਆ ਨਾ ਜਾਈਏ
1: ਨਾਨਕ ਐਸਾ ਗੁਰ ਵਡਭਾਗੀ ਪਾਈਏ
0: ਸਫਲ ਦਰਸ਼ਨ ਪੇਗਤ ਪ੍ਰੀਤ
1: ਪਰ ਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ
1: ਪਾਰ ਬ੍ਰਹਮ ਕੀ ਦਰ ਗੈ ਗਵੈ
0: ਸੁਣ ਕਰ ਵਚਨ ਕਰਨ ਲਗਾਨਾ
1: ਮਨ ਸੰਤੋਖ ਆਤਮ ਪਤਿਆਨੇ
0: ਪੂਰਾ ਗੁਰ ਰੱਖਿਓ ਜਾਂ ਕਮੰਤਰ
1: ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ
0: ਗੁਰ ਬੇਅੰਤ ਕੀ ਮਰ ਨਹੀਂ ਪਾਏ
1: ਨਾਨਕ ਜਿਸ ਭਾਵੇ ਤਿਸ ਲੈ ਮਿਲਾਏ
0: ਜੇ ਬਾਏ ਕੁਸਰਨ ਏਕ
1: ਸਤ ਪੁਰਖ ਪੂਰਨ ਵਿਵੇਕ
0: ਆਹੂ ਬੋਲ ਨਾ ਪਹੁੰਚੇ ਪ੍ਰਾਣੀ
1: ਗਮ ਗੋਚਰ ਪ੍ਰਭ ਨਿਰਵਾਨੀ
0: ਜਿਹੜਾ ਹਾਰ ਨਿਰਵੈ ਸੁਦਾਈ
1: ਤਾਂ ਕੀ ਕੀਮਤ ਕਿਨੇ ਨਾ ਪਾਈ ਚਰਨ ਕਮਲ ਹਿਰਦੇ ਸਮ ਰਹੇ
0: ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੇ ਜਨ ਕੋਏ
1: ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ
0: ਉਸ ਪੁਰਖ ਕਾ ਨਾਹੀ ਕਦੇ ਬਿਨਾਸ
1: ਜਾਕੇ ਮਨ ਪ੍ਰਗਟੇ ਗੁਣਤਾਸ
0: ਆਠ ਪੈਰ ਹਰ ਕਾ ਨਾਮ ਲੇ
1: ਸੱਚ ਉਪਦੇਸੇ ਵੋ ਕੋ ਦੇ
0: ਮੋਹ ਮਾਇਆ ਕਾ ਸੰਗ ਨਾ ਲੇਪ
1: ਮਨ ਮੇ ਰਾਖੇ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ
0: ਤਬਦ ਮੈਂ ਠਾਣ ਵਰਤਾਈ
1: ਆਨੰਦ ਪਿਆ ਦੁਖ ਨਾ ਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੈ
0: ਉਹ ਚੁੱਕਾ ਨਿਰਭਉ ਹੋਏ ਵਸੈ
1: ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਥਿਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਸਿਰ ਪਾਈ ਚੁੱਕੇ ਭ੍ਰਮ ਗਵਨ
1: ਸੁਨ ਨਾਨਕ ਹਰ ਹਰ ਜਸ ਸਰਵਨ
0: ਨਿਰਗੁਣਾਥ ਸਰਗੁਣ ਪਿਓ ਹੀ
1: ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਕਿਰਪਾ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿੰਦੂ ਜਾ ਨਾਹੀ ਕੋਏ
1: ਸਰਵ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ
1: ਪ੍ਰਗਾਸ ਸਾਧ ਕੇ ਸੰਗ
0: ਰਚ ਰਚਨਾ ਆਪਣੀ ਕਲ ਧਾਰੀ
1: ਅਨਕਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕੇ ਹੋ ਧਨ ਸਾਰ ਅਸ਼ਟਪਦੀ
0: ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰ ਨਾਮ ਉਦਾਰ
0: ਅਵਰ ਪਾਸ ਸਮੀਰ ਵਿਸਾਰੋ
1: ਚਰਨ ਕਮਲ ਰਿਧਮਾ ਉਤਾਰੋ
0: ਕਰਨ ਕਾਰਨ ਸੋ ਪ੍ਰਭ ਸਮਰਥ
1: ਤਰਕਾ ਗਹੋ ਨਾਮ ਹਰ ਵਥ
0: ਏ ਧਨ ਸੰਚੋ ਹੋਵੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਵਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਸਤਾਵੇ
1: ਸੋ ਤਨ ਹਰ ਸੇਵਾ ਤੇ ਪਾਵੇ
0: ਜਿਸ ਸੁਖਾਂ ਵਾਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾਸੋ ਬਾਪਜ ਹਰ ਕੀ ਸਰਨੀ
0: ਅਨੁਕ ਪਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰ ਅਵਖਦ ਲਾਏ
0: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰ ਕੈ ਪਰਵਾਨ
0: ਮਨ ਪਰ ਬੋਧੋ ਹਰ ਕੈ ਨਾਏ
1: ਦੈ ਦਿਸ ਧਾਵਤ ਆਵੇ ਠਾਏ
0: ਕਾਕੋ ਬਿਗਨ ਨ ਲਾਗੈ ਕੋਏ
1: ਜਾਕੈ ਹਿਰਦੇ ਬਸੇ ਹਰ ਸੋਏ
0: ਪਰ ਤਾਤੀ ਠਾਂਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਓ
0: ਓ ਬਿਨਸੈ ਪੂਰਨ ਹੋਏ ਆਸ
1: ਭਗਤ ਭਾਏ ਆਤਮ ਪ੍ਰਗਾਸ
0: ਤਿਸ ਕਰ ਜਾਏ ਬਸੇ ਅਵਨਾਸੀ
1: ਕੋ ਨਾਨਕ ਕਾਟੀ ਜਮ ਫਾਸੀ
0: ਤਤ ਵਿਚਾਰ ਕਹੇ ਜਨ ਸਾਚਾ
1: ਜਨਮ ਰੇਸੋ ਕਾਚੋ ਕਾਚਾ
0: ਆਵਾਗਮਨ ਮਿਟੇ ਪ੍ਰਸੇਵ
1: ਆਪ ਤਿਆਗ ਸਰਨ ਗੁਰਦੇਵ
0: ਰਤਨ ਜਨਮ ਕਾ ਹੋਏ ਉਦਾਰ
1: ਹਰ ਹਰ ਸਿਮਰ ਪ੍ਰਾਨ ਆਧਾਰ
0: ਅਨੁਕ ਪਾਵ ਨ ਛੁਟਨ ਹਾਰੇ
1: ਸਿਮਰਤ ਸਸਤਰ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਂਛਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰਾ ਧਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਰ ਕੁਟਮ ਵਰਵੰਤਾ
1: ਇੰਤੇ ਕਹੋ ਤੁਮ ਕਵਨ ਸਨਾਤ
0: ਰਾਜ ਰੰਗ ਮਾਇਆ ਵਿਸਾਰ
1: ਇੰਤੇ ਕਹੋ ਕਵਨ ਛੁਟਕਾਰ
0: ਅਸਸਤੀ ਰੱਥ ਸਵਾਰੀ
1: ਝੂਠਾ ਡਬ ਝੂਠ ਪਿਸਾਰੀ
0: ਜਿਨ ਦੀਏ ਜਿਸ ਬੁਝੇ ਨਾ ਬਿਗਾਨਾ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੂ ਲੈ ਆਨੇ
1: ਭਗਤ ਬਿਨਾ ਵੋ ਡੂਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰੱਖੋ ਮਨ ਮਾਹੇ
1: ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਹੋਰਾ ਨਾਮ ਜਪਾਵੋ
1: ਸੁਨਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਰ ਕੋ ਨਾਉ
1: ਸਹਿਜ ਸਭਾਏ ਨਾਨਕ ਗੁਣ ਗਾਓ
0: ਗੁਣ ਗਾਓ ਤਰੀ ਤਸਮੈਲ
1: ਬਿਨ ਸਜਾਏ ਹੋ ਮੇ ਵਿਖ ਫੈਲ
0: ਹੋਏ ਚਿੰਨ ਵਰਹਿ ਸੁਖਨਾਲ
1: ਸਾਸ ਗ੍ਰਾਸ ਹਰ ਨਾਮ ਸਮਾਲ
0: ਸਾਧ ਸਿਆਣਮ ਸਗਲੀ ਮਨਾ
1: ਸਾਧ ਸੰਗ ਪਾਵੇ ਸੱਚ ਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਹਾਂ
0: ਇਹਾਂ ਸੁਖ ਦਰਗਾਹ ਜਾ ਜੈਕਾਰ ਸਰਨ ਨਿਰੰਤਰ ਏਕੋ ਦੇਖ
1: ਕੋ ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹ ਹੈ ਏਕ ਸਿਮਰ ਏਕ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰ ਰਹਿਓ ਪ੍ਰਭ ਆਪ
0: ਸਰ
1: ਅਨਕ ਵਿਸਥਾਰ ਏਕ ਤੇ ਪਏ
0: ਏਕ ਰਾਤ ਪ੍ਰਚਲ ਗਏ ਮੰਤਨ ਅੰਤਰ ਏਕ ਪ੍ਰਭ ਰਤਾ
1: ਗੁਰ ਪ੍ਰਸਾਦ ਨਾਨਕ ਇਕ ਜਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨ ਆਏ नानक की प्रभ बेनती अपनी भक्ति लाए अष्टपति
0: जाचक जन जाचे प्रदान
1: कर कृपा देवो हर नाम
0: साधना की मांगो तूर
1: बार बार मेरी श्रद्धा पूर
0: सदा सदा प्रभ के गुण गावो
1: सास सास प्रभ तुम्हें त्यावो
0: चरण कमल से लागे प्रीत
1: भक्त करो प्रभ की नितनीत
0: एक और टेको आधार
1: नानक मांगे नाम प्रभ सार
0: प्रभ की दिश मां सुख होए
1: हरस पावे बिरला कोई
0: जिन चाख्या से जन त्रिवताने
1: पूरन पौरख नहीं
0: सुपर परे प्रेम रस रंग
1: उपजे चाउ साध के संग
0: परे शरणान सर त्याग
1: अंतर प्रकाश अंतिम लिवलाग
0: बड़ भागी जपया प्रभ सोए
1: नानक नाम रते सुख होए
0: सेवा की मनसा पूरी पई
1: सतगुर ते निर्मल मत लई
0: जन को प्रभ होयो दयाल
1: सेवक कीनो सदा निहाल
0: नंदन काट मुगर जन पया
1: जन्म मरण दुख पम क्या
0: इस मुनी श्रद्धा सब पूरी
1: रव रे या सब संग हजूरी
0: जिसका साथ लिया मिलाए
1: नानक भक्ति नाम समाये
0: सो क्यों विसरे का न पाने
1: सो क्यों विसरे जे किया जाने
0: सो क्यों विसरे जे सब की दिया
1: सो क्यों विसरे जे जीवन जिया
0: सो क्यों विसरे जे अगन में रखे
1: गुर पर साद को वे ला लाखे
0: सो क्यों विसरे जे बिखते का डे
1: जन्म जन्म का टूटा गंड
0: गुर पूरे ताते है बुझाया
1: प्रभ अपना नानक जन त्याया
0: साजन संत करो हे काम
1: आन त्याग जपो हर नाम
0: सिमर सिमर सिमर सुख पावो
1: आप जपो अवरा नाम जपावो
0: भगत पाए तरिया संसार
1: बिन भक्ति तन हो शिशार
0: सर्व दुख का हो नाश
1: कल्याण सुख निद नाम फूटत जाए जात पाए बिश्राम
0: सर्व दुख का हो नाश
1: नानक नाम जपो कुंतास
0: उपजी प्रीत प्रेम रस चाओ
1: मन तन अंतरे ही स्वाओ
0: नेत्रो पेख दर सुख होए
1: मन विकसे सा चरण धोए
0: भगत जना कै मन तन रंग
1: बिरला को पावे संग
0: एक वर्ष दीजे करमया
1: गुर प्रसाद नाम जप लया
0: ताकि उपमा कही न जाए
1: नानक रहया सर्व समाए
0: प्रभ बख्शन दीन दयाल
1: भक्त विशल सदा कृपाल
0: नाथ नाथ गोविंद गोपाल
1: सर्व कटा करत प्रत पाल
0: आज पुरख कारण करता
1: भक्त जना के प्राण आधार
0: जो जो जपै सोए नीत
1: भक्त भाए लावे मन ही
0: हम निर्गुण यार नीच जान
1: नानक तुमरी शरण पुरख भगवान
0: सर्व बैकुंठ मगर मोख पाए
1: एक निमिख हर के गुण गाए
0: अनक राज भोग वडियाई
1: हर के नाम की कथा मन पाई
0: वो भोजन का प्रसंगीत
1: रसना जपती हर हर नीत
0: पली सुकरनी शोभा तनवंत
1: हृदय बसे पूरन गुरमंत
0: सास संग पर देव निवास
1: सर्व सुख नानक प्रकास
0: श्लोक
1: सरगुण निर्गुण निरंकार सुन समाधि आप अपन किया नानका
0: आपे ही फिर जाप अष्टपति जब कार्य कछ न दृष्टता
1: पाप पुन तब कहते होता
0: जब तारी अपन सुन समाध
1: तब बैर विरोध की संकमात
0: जब इसका वरण चेह न जापत
1: तब हर्ख शोको किसे व्यापत
0: जब आपे आप पार ब्रह्म
1: तब मोह कहाँ किस होवत परम
0: अपन खेल आवर्ती जा
1: नानक करने हार न दूजा
0: जब होत प्रभ केवल तनी
1: तब बंद मुक्त को किसको गनी
0: जब एक हर गम पार
1: तब नरक स्वर्ग को कौन बतार
0: जब निर्गुण प्रभ सह सुभाए
1: तब शिव शक्त कहो कित ठाए
0: जब आपे आप अपनी जो तरह
1: तब कवन डर कवन कत डरे
0: अपन चल साव करने हार
1: नानक ठाकुर अगम अपार
0: अब नासी सुख अपन आसन
1: ते जन्म रन को कहां बनासन
0: जब पूर्ण करता प्रभ सोए
1: तब जब कीतरास कहो किस होए
0: जब अविगत गोचर प्रभ का
1: तब चित्र गुप्त कुछ पूछ तलेखा
0: जब नार निरंजन गोचर गादे
1: तब कौन छुटे कौन बंधन वादे
0: अपन आप ही तरजा
1: नानक अपन रूप आप
0: जय निर्मल पुरख पुरख पर होता
1: तय बन मैल कहो क्या तोता
0: जय निरंजन निरंकार निर्वाण
1: तय कौन को मान कौन अभिमान
0: जय स्वरूप केवल जगदीश
1: तय सब सदलगत को कीस
0: जय जो स्वरूपी जो संग समावे
1: तय किसे पू कवन तपतावे
0: कर्ण करावन करने हार
1: नानक करते का नाहि समार
0: जब अपनी शोभा अपन संग बनाई
1: तब कवन माए बाप मित्र सुत पाई
0: जय सर्व कला पे परवीन
1: तय वेद के देव कहां को चीन
0: जब अपन आप
1: त्यों सगन अप सगन कहाँ विचार
0: है अपन ऊंच अपन आप नेरा
1: तय कौन ठाकुर कौन कहिए चेरा
0: विस्मय विषम रहे विस्मार
1: नानक अपनी गत जानो आप
0: जहाँ चल शेर पे समाया
1: वहाँ किसे व्यापत माया
0: आपस को अपे देश
1: तय कौन का ना ही प्रवेश
0: जय के एक भगवंता
1: तय कौन चिंत किस लागे चिंता
0: जय अपन आप तिया ਸਾਰਾ
1: ਕੌਣ ਕਥੇ ਕੌਣ ਸੁਣੇ ਹਾਰਾ
0: ਬੋ ਬਿਆਨ ਤੂੰ ਇੱਤੇ ਉੱਚਾ
1: ਨਾਨਕ ਆਪਸ ਕਿਉਂ ਆਪੇ ਪਹੁੰਚਾ
0: ਜੇ ਆਪ ਰਚਿਓ ਪਰਪੰਚ ਕਾਲ
1: ਤੈ ਕੌਣ ਮੈਂ ਕੀ ਨੋ ਵਿਸਥਾਰ
0: ਆਪ ਕੌਣ ਤੈ ਭਈ ਕਹਾਵਤ
1: ਕੋ ਨਰਕ ਕੋ ਸੁਰਗ ਪਛਾਵਤ
0: ਆਲ ਜਾਲ ਮਾਇਆ ਜੰਜਾਲ
1: ਹਉਮੈ ਮੋਹ ਭਰਮ ਪੇ ਪਾਰ
0: ਦੁਖ ਸੋ ਮਾਨ ਅਪਮਾਨ
1: ਅਨਕ ਪ੍ਰਕਾਰ ਕੀ ਉਹ ਬਖਿਆਨ
0: ਆਪਣ ਖੇਲ ਆਪ ਕਰ ਦੇਖੈ
1: ਖੇਲ ਸੰਕੋਚੇ ਤਿਉ ਨਾਨਕ ਇਕ ਹੈ
0: ਜੈ ਭਗਤ ਭਗਤ ਤੈ ਆਪ
1: ਜੈ ਪਸਰੇ ਪਸਾਰ ਸੰਤ ਪ੍ਰਤਾਪ
0: ਦੂ ਪਾਕ ਆਪੇ ਧਨੀ
1: ਉਨਕੀ ਸੋਭਾ ਉਨਹੋਂ ਬਨੇ
0: ਆਪੇ ਕੋ ਤਾ ਕਰੇ ਨੰਚੋਜ
1: ਆਪੇ ਰਸ ਭੋਗਨ ਨਰਜੋਗ
0: ਜਿਸ ਭਾਵੇ ਤਿਸ ਆਪਣ ਨਾ ਲਾਵੇ
1: ਜਿਸ ਭਾਵੇ ਤਿਸ ਖੇਲ ਖਿਲਾਵੇ
0: ਬੇਸ਼ ਮਾਰ ਥਾਵੰਤ ਤੋਲੇ
1: ਜਿਉ ਬੁਲਾਓ ਤਿਉ ਨਾਨਕ ਦਾਸ।